ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰ ਤੇਕੀਆਂ ਬਾਤਾਂ ਜੋ ਕਿਛੇ ਕਰਨਾ

ਡੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।

ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ।

ਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ

ਤੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ।

ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੈ ਬਾਜ ਸਨਾਦਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ

ਤੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ

ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੁੱਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨਕਾ ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ

ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ, ਤੁਧ ਆਪੇ ਸ੍ਰਿਟ ਸਭ ਉਪਾਈ ਜੀ, ਤੁਧ ਆਪੇ

ਆਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ।

ਚਾਰੋ ਆਪਣਾ ਜਾਨ ਕਰੋ ਰਖਵਾਰ, ਬਾਂਹ ਗਹਿ ਕੀ ਲਾਜ ਵਿਚਾਰ, ਆਪਣਾ ਜਾਨ ਮੁਝੇ ਪ੍ਰਤ ਪ੍ਰਿਆ, ਚੁਨ ਚੁਨ ਸਤਰੁ ਹਮਾਰੇ ਮਰੀਆ, ਦੇਗ ਤੇਗ ਜਗ ਮੈਂ ਦਉ ਚੱਲੈ, ਰਾਖਾ ਮੁਹਿ ਔਰ ਨਾ ਦਲੈ, ਤੁਮ ਮਮ ਕਰੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪਣਾ ਮੁਝੇ ਨਿਵਾਜ ਆਪ।

ਜਾਣਦਾ ਹਾਥ ਉਭਾਰੂ ਅੰਮ੍ਰੇ ਸਭੈ ਰੀਅਨ ਸੰਗਾਰੂ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਬਿਤਾ ਬਿਦਨਾਨਾ ਕਿਸ਼ਨ ਜਥਾ ਮਤ ਚਿਰਤਰ ਉਚਾਰੂ ਛੂ ਕੋਏ ਕਬ ਲੇਹੋ ਸੁਧਾਰੂ ਕਬ ਬਾਚ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੇ ਸਮਾਹੇ ਦੋਹਰਾ ਜਬ ਆਏ ਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬ ਬਾਜ ਦੋਹਰਾ ਠਾਟ ਪਇਓ ਮੈਂ ਜੋਰ ਕਰ ਬਚਨ ਕਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਬੋ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗ ਬਾ ਸਰਗ ਬਰਕਰਾ ਸਗਰੀ ਪੁਰੀ ਸਮੇਤ ਚੌਪਈ ਜੋਏ ਕਥਾ ਸੁਨੇ ਅਰਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸ਼ਬ ਸਕੇ ਨ ਕੋਈ ਸਮਤ ਸਤਰੈ ਸਹਿਸ ਪਛਾਵਨ ਹਾੜ ਬਦੀ ਪ੍ਰਥਮ ਸੁਖ ਦਾਵਨ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਘਵਰ

ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ

ਸੇਤਰੀ ਸਤਿਗੁਰ ਭੇਖਣਾ ਸਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰੱਤਿਆਂ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰੁਣਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਂਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਆਦਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ, ਪਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤ ਪਾਵਨ ਕਾ ਸਦਕਾ

ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹਾ ਸਵਾਉ, ਜਨ ਕੇ ਸੰਗਚਿਤ ਆਵੈ ਨਾਉ। ਧੰਨ ਧੰਨ ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੀ ਦੀਆਂ ਖੁਸ਼ੀਆਂ ਵਿੱਚ ਸਤਿਗੁਰੂ ਜੀ ਆਪ ਜੀ ਦੀ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਰਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋ ਦਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ

ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀ ਆ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਤੋਰ, ਪਿਆਰੇ ਗੁਰਸਿਕੰਦਰੀ ਹੈ, ਚੜ੍ਹਦੀ ਗੱਲ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਸਜਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ।

ਸ਼ਬਦ ਗੁਰੂ ਤਨਤਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਟਭਾਗੀ ਹੋ ਆਪ ਜੀ ਸੰਤ ਮਨ ਚ ਹਾਜ਼ਰੀਆਂ ਪਰ ਆਪ ਜੀ ਨੇ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਹੁਣ ਕੀਰਤਨ ਦੀ ਰਮਤਾ ਹੋਣ ਜਾ ਰਹੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਆਪਾਂ ਇਸ ਪਏ। ਗੁਰਜੰਡ ਸਿੰਘ ਜੀ ਪਟਿਆਲੇ ਵਾਲੇ ਆਪ ਜੀ ਨੂੰ ਸਾਡੇ ਪਾਸ ਪਹੁੰਚੇ ਹਨ, ਉਹਨਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਣ ਦੇ ਜੀਆਂ ਕਹਿੰਦੇ ਹਾਂ ਜੀ। ਆਪ ਨੂੰ ਰੋਜ਼ਾਨਾ ਸਵੇਰੇ ਸ਼ਾਮ ਕਥਾ ਰਾਹੀਂ ਜੋੜਿਆ ਕਰਨਗੇ। ਉਹਨਾਂ ਪਾਸੋਂ ਕਥਾ ਸਰਨ ਕਰੋ, ਅੱਜ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਦਾ ਵੀ ਜਨਮ ਦਿਹਾੜਾ ਹੈ ਜੀ, ਅਤੇ ਆਉਣ ਵਾਲੇ ਐਤਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਪੁਰਬ ਬਿਲਗਾ ਪਿੰਡ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਹਨ। ਐਤਵਾਰ ਦੇ ਵਿਸ਼ੇਸ਼ ਦੀਵਾਨ ਸਜਣਗੇ, ਉਹਨਾਂ ਪਾਸ ਆਓ ਜੀ, ਪਾਤਸ਼ਾਹ ਪਾਸੋਂ ਕਥਾ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ, ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਮਹਾਰਾਜ ਸਾਹਿਬ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ ਸਾਡੇ ਉੱਤੇ, ਸਾਨੂੰ ਆਪਣੀ ਤੁਰਕੀ ਬਾਣੀ ਦੀ ਦਾਤ ਬਖਸ਼ ਕੇ ਨਿਵਾਜਿਆ ਹੈ। ਤੁਰਕੀ ਬਾਣੀ ਦੇ ਨਾਲ ਜੋੜਿਆ ਹੈ ਔਰ ਇਹ ਦਰਗਾਹੀ ਬਾਣੀ ਸਾਡੇ ਵਰਗੇ ਕਲਯੁਗੀ ਜੀਵਾਂ ਦੇ ਉੱਤੇ ਪਰਉਪਕਾਰ ਹਿੱਤ ਸਤਿਗੁਰੂ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚੋਂ ਮਾਤ ਲੋਕ 'ਤੇ ਲੈ ਕੇ ਆਏ ਹਨ।

ਕੀਮਤੀ ਹੈ। ਇਹਨੂੰ ਜਿਨ੍ਹਾਂ ਨੇ ਇਸ ਬਾਣੀ ਦਾ ਪੱਲਾ ਫੜ ਕੇ ਵਾਹਿਗੁਰੂ ਦੀ ਦਰਗਾਹ ਹਾਸਲ ਕੀਤੀ ਹੈ, ਵਾਹਿਗੁਰੂ ਦੀਆਂ ਮਿਹਰਾਮਤਾਂ ਹਾਸਲ ਕੀਤੀਆਂ ਨੇ, ਉਹੀ ਜਾਣਦੇ ਨੇ। ਜਿਨ੍ਹਾਂ ਨੇ ਇਸ ਬਾਣੀ ਦੀ ਕਦਰ ਕੀਮਤ ਨੂੰ ਨਹੀਂ ਜਾਣਿਆ, ਉਹ ਬਾਣੀ ਤੋਂ ਪਰਾਂ ਨੂੰ ਹੋ ਕੇ ਸੰਸਾਰ ਦੇ ਵਿੱਚ ਆਪਣਾ ਸਾਰਾ ਜੀਵਨ ਬਤੀਤ ਕਰਕੇ ਜਦੋਂ ਦੀ ਬਾਣੀ ਮਾਤਲੋਕ 'ਤੇ ਆਈ ਹੈ, ਲੱਖਾਂ ਜੀਵ ਆਪਣਾ ਮਨੁੱਖਾ ਜਨਮ ਬਰਬਾਦ ਕਰ ਚੁੱਕੇ ਨੇ, ਲੇਕਿਨ ਉਹ ਰੂਹਾਂ ਧੰਨ ਨੇ ਜਿਹੜੀਆਂ ਰੂਹਾਂ ਇਸ ਬਾਣੀ ਨਾਲ ਜੁੜੀਆਂ ਨੇ, ਜਿਹੜੀਆਂ ਰੂਹਾਂ ਨੇ ਇਸ ਬਾਣੀ ਦੀ ਸ਼ੋਅ ਮਾਣੀ ਹੈ, ਜਿਹੜੀਆਂ ਰੂਹਾਂ ਨੇ ਇਸ ਬਾਣੀ ਨੂੰ ਹਿਰਦੇ ਕਰਕੇ ਆਪਣੇ ਅੰਦਰ ਵਸਾਇਆ ਹੈ। ਮਹਾਰਾਜ ਜੀ ਦਾ ਬਚਨ ਹੈ, ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਨਾਮਾ। ਮਹਾਰਾਜ ਜੀ ਕਹਿੰਦੇ ਅੰਦਰੋਂ ਜਿਹੜਾ ਇਸ ਬਾਣੀ ਨੂੰ ਜਾਣਦਾ ਕਿ ਤੁਰਕੀ ਬਾਣੀ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ। ਮਹਾਰਾਜ ਜੀ ਕਹਿੰਦੇ ਉਹਨਾਂ ਦੇ ਨਾਮ ਅੰਦਰ ਚੱਲ ਪੈਂਦਾ ਹੈ, ਉਹਨਾਂ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ। ਆਪਾਂ ਉਹਨਾਂ ਪ੍ਰਾਣੀਆਂ ਨੂੰ ਵੱਡੇ ਭਾਗਾਂ ਵਾਲੇ ਗਿਣਦੇ ਹਾਂ ਜਿਹੜੇ ਪ੍ਰਾਣੀ ਇਸ ਬਾਣੀ ਦੀ ਛੋਹ ਮਾਣਦੇ ਹੈ, ਜਿਹੜੇ ਤੁਰਕੀ ਬਾਣੀ ਦਾ ਕੀਰਤਨ ਸੁਣਦੇ ਹੈ, ਜਿਹੜੇ ਤੁਰਕੀ ਬਾਣੀ ਦਾ ਜਾਪ ਕਰਦੇ ਹੈ, ਜਾਪ ਸੁਣਦੇ ਹੈ, ਜਿਹੜੇ ਤੁਰਕੀ ਬਾਣੀ ਦੀ ਵਿਆਖਿਆ ਜਪਦੇ ਹੈ ਔਰ ਸੰਗਤ ਨੂੰ ਸੁਣਾਉਂਦੇ ਹੈ, ਪਰ ਉਹ ਰੂਹਾਂ ਵੀ ਨੇ ਜਿਹੜੀਆਂ ਰੂਹਾਂ ਨੂੰ ਇਸ ਪਾਵਨ ਬਾਣੀ ਦਾ ਇਲਹਾਮ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ ਜੀ ਵਰਗੇ ਮਹਾਂਪੁਰਸ਼ ਕਿੰਨੀ ਕਮਾਈ ਹੋਏਗੀ ਉਹਨਾਂ ਦੀ, ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਵੀ ਸੰਗਤਾਂ ਮਨਾ ਰਹੀਆਂ ਨੇ ਕਿ ਉਹਨਾਂ ਨੂੰ ਇਹ ਪਾਵਨ ਬਾਣੀ, ਤੁਰਕੀ ਬਾਣੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਪ੍ਰਾਪਤ ਹੋਈ, ਉਹਨਾਂ ਦੇ ਹਿਰਦੇ 'ਚ ਉਤਰੀ ਹੈ।

ਹੋਵੇ, ਪਿੰਜਰਾ ਭਾਵੇਂ ਲੋਹੇ ਦਾ ਹੋਵੇ, ਕੈਦ ਕੈਦ ਹੁੰਦੀ ਹੈ। ਗੁਲਾਮੀ ਭਾਵੇਂ ਸੋਨੇ ਦੇ ਤਖ਼ਤ ਤੇ ਬੈਠੇ ਬੰਦੇ ਨੂੰ ਹੋਵੇ ਤੇ ਭਾਵੇਂ ਜੰਜੀਰਾਂ 'ਚ ਜਕੜੇ ਹੋਏ ਬੰਦੇ ਨੂੰ ਹੋਵੇ, ਗੁਲਾਮੀ ਗੁਲਾਮੀ ਹੁੰਦੀ ਹੈ। ਇਸੇ ਤਰ੍ਹਾਂ ਮਨ ਦਾ ਵਿਸ਼ਿਆਂ ਵੱਲੋਂ ਗੁਲਾਮ ਹੋ ਜਾਣਾ ਜਾਂ ਗੁਰੂ ਦੇ ਸ਼ਬਦ ਰਾਹੀਂ ਮਨ ਦੀਆਂ ਬੇੜੀਆਂ ਨੂੰ ਕੱਟ ਕੇ ਵਾਹਿਗੁਰੂ ਦੇ ਸਰੂਪ ਵੱਲ ਨੂੰ ਤੁਰ ਪੈਣਾ, ਇਹ ਆਜ਼ਾਦੀ ਹੈ। ਵਿਸ਼ਿਆਂ 'ਚ ਬੰਨੇ ਰਹਿਣਾ ਇਹ ਮਨ ਦੀ ਗੁਲਾਮੀ ਹੈ। ਤੇ ਜਿਸ ਦਾ ਮਨ ਗੁਲਾਮੀ ਨੂੰ ਪਸੰਦ ਕਰਦਾ, ਯਾਦ ਰੱਖਿਓ, ਬਾਰ ਬਾਰ ਦੇਹਾਂ ਦੀ ਗੁਲਾਮੀ ਨੂੰ ਪਕੜੇਗਾ।

ਫਸਿਆ ਰਹੇਗਾ, ਤ੍ਰਿਸ਼ਨਾ ਕਰਕੇ ਫਸਿਆ ਰਹੇਗਾ, ਛੱਡੇਗਾ ਨਹੀਂ, ਤੇ ਜੰਮਣ ਮਰਨ ਦਾ ਮਾਰਗ ਜਿਹੜਾ ਉਹ ਤਿਆਰ ਖੜਾ ਰਹਿਣਾ ਹੈ। ਇਸ ਕਰਕੇ

ਵਿਸ਼ਿਆਂ ਨੂੰ ਛੱਡ ਕੇ ਜਿਹੜਾ ਰਸਤਾ ਵਾਹਿਗੁਰੂ ਵੱਲ ਨੂੰ ਜਾਂਦਾ ਹੈ ਉਸ ਰਸਤੇ ਨੂੰ ਪਕੜ ਲਓ ਬਸ। ਤੇ ਅੱਜ ਦੇ ਸ਼ਬਦ ਰਾਹੀਂ ਮਹਾਰਾਜ ਸਾਹਿਬ ਜੀ ਸਾਨੂੰ ਇਹੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ, ਰਸਨਾਂ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਸਾਰੇ ਗੁਰਮੁਖ ਜਨ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀਆਂ ਮੇਰੀਆਂ ਮਾਤਾਵਾਂ ਭਰਾ ਸਭ

ਦੇ ਕਰ ਭੋਗ ਬਿਲਾਸਾ। ਮਹਾਰਾਜ ਜੀ ਕਹਿੰਦੇ ਮਾਂ ਦੇ ਅੰਦਰ ਆਸਾ ਹੁੰਦੀ ਹੈ ਕਿ ਪੁੱਤ ਹੋਏਗਾ ਬੁਢੇਪੇ ਚ ਸੇਵਾ ਕਰੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਕਲਯੁਗ ਹੈ, ਧੀ ਤਾਂ ਬੇਸ਼ੱਕ ਸੇਵਾ ਕਰ ਦੇਵੇ, ਪੁੱਤਾਂ ਤੋਂ ਉਮੀਦ ਰੱਖਣੀ ਵੀ ਇਹੋ ਜਿਹੇ ਸਮੇਂ ਦੇ ਵਿੱਚ, ਉਸ ਉਮੀਦ ਨਾਲ ਉਹ ਚੰਗਾ ਬੰਦਾ ਆਪਣਾ ਸਰੀਰ ਤੰਦਰੁਸਤ ਰੱਖ ਲਵੇ। ਬਾਬਾ ਫਰੀਦ ਜੀ ਦਾ ਬਚਨ ਹੈ ਨਾ, ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਜੈ ਨਾ ਦੇਹੇ, ਜੇ ਤੂੰ ਇਹ ਵੈ ਰੱਖ ਸੀ ਜੀਉ ਸਰੀਰ ਹੁਣ ਲੇਹੇ। ਕਹਿੰਦੇ ਸਰੀਰ ਦੀ ਐਸੀ ਬੁਰੀ ਹਾਲਤ ਨਾ ਹੋਵੇ, ਕਿਸੇ ਦੇ ਬੂਹੇ ਤੇ ਬਹਿ ਕੇ ਕਿਸੇ ਤੇ ਆਸ ਰੱਖਣੀ ਪਵੇ। ਐਡੇ ਐਡੇ ਰੱਬ ਦੇ ਪਿਆਰੇ ਐਸੇ ਬਚਨ ਕੀਤੇ ਹਨ। ਸੋ ਮਹਾਰਾਜ ਜੀ ਕਹਿੰਦੇ ਕਿਸੇ ਨੂੰ ਆਸ ਹੁੰਦੀ ਹੈ ਭਾਈ ਪੈਸੇ ਦੀ, ਕਿਸੇ ਨੂੰ ਮੇਰੇ ਕੋਲ ਪੈਸਾ ਬੜਾ ਹੈ, ਕਿਸੇ ਨੂੰ ਸਕੇ ਸੰਬੰਧੀਆਂ ਦੀ ਹੁੰਦੀ ਹੈ, ਕਿਸੇ ਨੂੰ ਧੀਆਂ ਪੁੱਤਰਾਂ ਦੀ ਹੁੰਦੀ ਹੈ, ਕਿਸੇ ਨੂੰ ਕਿਸੇ ਚੀਜ਼ ਦੀ, ਕਿਸੇ ਨੂੰ ਕਿਸੇ ਚੀਜ਼ ਦੀ। ਲੇਕਿਨ ਜਦੋਂ ਆਸ ਟੁੱਟਦੀ ਹੈ ਤਾਂ ਬੰਦਾ ਦੁਖੀ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲਾਂ ਜਿਹੜੇ ਲੋਕ ਹੁੰਦੇ ਸੀ ਉਹ ਕਿਸੇ ਤੋਂ ਆਸ ਨਹੀਂ ਸੀ ਰੱਖਦੇ ਹੁੰਦੇ, ਜੋ ਜੋ ਕਿਸੇ ਦਾ ਫਰਜ਼ ਬਣਦਾ ਸੀ ਨਿਭਾਉਂਦੇ ਚਲੇ ਆਉਂਦੇ ਸਨ। ਲੇਕਿਨ ਜਿਉਂ ਜਿਉਂ ਕਲਯੁਗ ਅੱਗੇ ਵੱਧ ਰਿਹਾ, ਬਿਨਾਂ ਆਸਾ ਤੋਂ ਕੋਈ ਕਿਸੇ ਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦਾ। ਆਖੋ ਸਤਨਾਮ। ਬੁਲਾਉਣ ਪਿੱਛੇ ਵੀ ਆਸਾ ਹੈ, ਕਿਸੇ ਨਾਲ ਵਰਤਣ ਪਿੱਛੇ ਵੀ ਕੋਈ ਨਾ ਕੋਈ ਸੰਕਲਪ ਹੈ, ਸਵਾਰਥ ਹੈ ਮਨ ਦੇ ਵਿੱਚ। ਅਤੇ ਜੇ ਉਹ ਪੂਰਾ ਨਾ ਹੋਵੇ, ਟੁੱਟ ਜਾਏ, ਫਿਰ ਦੁਖੀ ਹੁੰਦਾ ਹੈ।

ਸਾ ਕਰਕੇ ਯਾਦ ਕਰਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵੀ ਉਹਦਾ ਨਾਮ ਜਪਾਂਗੇ, ਰੱਬ ਦੇ ਚਰਨਾਂ ਨਾਲ ਜੁੜਾਂਗੇ ਤੇ ਉਹ ਸੌਖਾ ਰੱਖੂਗਾ। ਕੋਈ ਸ਼ੱਕ ਨਹੀਂ, ਉਹ ਬਹੁਤ ਸੌਖਾ ਰੱਖਦਾ ਹੈ। ਮਰ ਕਹਿੰਦੇ ਆਸਾ ਜੀ ਵਿੱਚ ਨਾ ਰੱਖਿਆ ਕਰੋ, ਇਹ ਫਲ ਨੂੰ ਛੋਟਾ ਕਰ ਦਿੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਦਿਨ ਤਖ਼ਤ 'ਤੇ ਬੈਠੇ ਹੈ, ਬਚਨ ਕੀਤਾ ਮਹਾਰਾਜ ਜੀ ਨੇ, ਕੋਈ ਸਿੱਖ ਜਿਹੜਾ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ ਸਾਨੂੰ। ਆਸਾ ਫਲ ਨੂੰ, ਬਾਣੀ ਦੇ ਨੂੰ, ਸੇਵਾ ਦੇ ਨੂੰ, ਸਿਮਰਨ ਦੇ ਨੂੰ ਕਿਵੇਂ ਛੋਟਾ ਕਰ ਦਿੰਦੀ ਹੈ, ਇੱਥੇ ਮਹਾਰਾਜ ਜੀ ਨੇ ਦੱਸਿਆ ਸਾਨੂੰ। ਅਤੇ ਇੱਕ ਸਿੱਖ ਭਾਈ ਗੋਪਾਲਾ ਕਹਿੰਦਾ, ਮਹਾਰਾਜ ਜੇ ਤੁਸੀਂ ਚਾਹੋ, ਤੁਹਾਡੀ ਕਿਰਪਾ ਹੋਵੇ, ਮੈਂ ਸੁਣਾਵਾਂ। ਸਾਰਾ ਜਪਜੀ ਸਾਹਿਬ ਦਾ ਪਾਠ ਲਗਾ ਮਾਤਰਾ ਸਮੇਤ ਸ਼ੁੱਧ ਸੁਣਾਇਆ। ਅਖੀਰਲੀਆਂ ਪੰਕਤੀਆਂ 'ਤੇ ਪਹੁੰਚਿਆ, ਉੱਧਰ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਵੀ ਵਰਤਣੀ ਹੁੰਦੀ ਹੈ, ਉਹਦੇ 'ਤੇ ਮਾਇਆ ਵਰਤ ਗਈ। ਜਦੋਂ ਸਤਿਗੁਰੂ ਖਿਆਲ ਹੀ ਕਰ ਰਹੇ ਆ ਵੀ ਇੱਕ ਸ਼ੁੱਧ ਜਪਜੀ ਸਾਹਿਬ ਦਾ ਫਲ ਕੀ ਦਈਏ ਸਿੱਖ ਨੂੰ, ਮਹਾਰਾਜ ਜੀ ਸੋਚਦੇ ਆ ਤਿੰਨਾਂ ਲੋਕਾਂ ਦਾ ਰਾਜ ਦੇ ਦਈਏ, ਅਤੇ ਦੇਖਦੇ ਨੇ ਜਪਜੀ ਸਾਹਿਬ ਅੱਗੇ ਛੋਟਾ ਹੈ। ਦੁਨੀਆਂ 'ਤੇ ਜੋ ਕੁਝ ਵੀ ਨਜ਼ਰ ਮਾਰ ਕੇ ਸਤਿਗੁਰਾਂ ਨੇ ਦੇਖਿਆ, ਸਭ ਕੁਝ ਇੱਕ ਜਪਜੀ ਸਾਹਿਬ ਦੇ ਸ਼ੁੱਧ ਪਾਠ ਅੱਗੇ ਛੋਟਾ ਨਜ਼ਰ ਆਇਆ। ਕਹਿੰਦੇ ਫਿਰ ਇਹ ਗੁਰੂ ਨਾਨਕ ਦੀ ਗੱਦੀ ਹੋਈ ਹੈ ਇੱਕ। ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਫਿਰ ਇਹ ਬਖਸ਼ ਦੇਵਾਂਗੇ। ਇੰਨੇ ਨੂੰ ਸਿੱਖ ਨੇ ਮਨ 'ਚ

ਵਿੱਚੋਂ ਜਿਹਨੂੰ ਮਹਾਰਾਜ ਜੀ ਜਗਾਉਂਦੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਿਨ੍ਹਾਂ ਤੇ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ, ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਨਾ, ਉਹਨਾਂ ਦੀ ਅੰਮ੍ਰਿਤ ਵੇਲੇ ਆਪਣੇ ਆਪ ਹੀ ਅੱਖ ਖੁੱਲ ਜਾਂਦੀ ਹੈ। ਆਖੋ ਸਤਨਾਮ, ਅਲਾਰਮ ਦੀ ਵੀ ਲੋੜ ਨਹੀਂ ਫਿਰ ਪੈਂਦੀ, ਫਿਰ ਉੱਠ ਕੇ ਉਹ ਮਹਾਰਾਜ ਦੀ ਹਜ਼ੂਰੀ 'ਚ ਨਿਤਨੇਮ ਭਜਨ ਬੰਦਗੀ ਲਾਹਾ, ਆਪਣੇ ਸਰੀਰ ਦਾ, ਆਪਣੇ ਸਵਾਸਾਂ ਦਾ, ਆਪਣੇ ਸਮੇਂ ਦਾ ਲੈਂਦੇ।

ਗਏ ਜਾਗ ਆਵੇ ਸੋਈ। ਕਹਿੰਦੇ ਉਹ ਜਾਗਦਾ ਜਿਹੜਾ ਵਾਹਿਗੁਰੂ ਜੀ ਨੂੰ ਗਾਉਂਦਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਕਰਕੇ ਸੰਪਰਦਾਇ ਪ੍ਰਣਾਲੀ ਅਨੁਸਾਰ ਇਸ ਪੰਕਤੀ ਦੇ ਦੋ ਅਰਥ ਬਣ ਜਾਂਦੇ ਹੈ। ਜਾਂ ਤਾਂ ਉਹ ਜਾਗਦਾ ਜਿਹਨੂੰ ਵਾਹਿਗੁਰੂ ਜਗਾਉਂਦਾ, ਤੇ ਜਾਂ ਉਹ ਜਾਗਦਾ ਜਿਹੜਾ ਵਾਹਿਗੁਰੂ ਨੂੰ ਗਾਉਂਦਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ।

ਸ਼ਬਦ ਕਰੀਏ ਗੁਰਬਾਣੀ ਦਾ। ਸਾਧ ਸੰਗਤ ਜੀ, ਵਾਹਿਗੁਰੂ ਚ ਤੇ ਬਾਣੀ ਚ ਤੇ ਮੂਲ ਮੰਤਰ ਚ ਰੱਤਾ ਭਰ ਵੀ ਕੋਈ ਫਰਕ ਨਹੀਂ ਹੈ। ਇਸ ਕਰਕੇ ਜੇ ਮਨ ਖੁਸ਼ੀ ਨਾਲ ਵਾਹਿਗੁਰੂ ਵਾਹਿਗੁਰੂ ਕਰਦਾ ਤਾਂ ਵਾਹਿਗੁਰੂ ਵਾਹਿਗੁਰੂ ਕਰ ਲਓ, ਜੇ ਖੁਸ਼ੀ ਨਾਲ ਬਾਣੀ ਪੜ੍ਹਦਾ ਤਾਂ ਬਾਣੀ ਪੜ੍ਹ ਲਓ, ਜੇ ਖੁਸ਼ੀ ਨਾਲ ਨਿਤਨੇਮ ਕਰਦਾ ਤਾਂ ਨਿਤਨੇਮ ਕਰ ਲਓ, ਜੇ ਮੂਲ ਮੰਤਰ ਕਰਦਾ ਤਾਂ ਮੂਲ ਮੰਤਰ ਕਰ ਲਓ। ਯਾਨੀ ਕਿ ਮਨ 'ਚ ਕੋਈ ਸ਼ੰਕਾ ਪਾਲਣ ਦੀ ਲੋੜ ਨਹੀਂ, ਕਿਉਂਕਿ ਇੱਕ ਓਅੰਕਾਰ ਤੋਂ ਲੈ ਕੇ 8, 18, 10, 20 ਤੱਕ ਸਤਿਗੁਰੂ ਸਾਹਿਬ ਜੀ ਦੀ ਸਾਰੀ ਬਾਣੀ ਇੱਕੋ ਹੀ ਰੂਪ ਹੈ। ਚਾਹੇ ਵਾਹਿਗੁਰੂ ਕਹਿ ਲਓ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਰ ਰਹੇ ਹੈ, ਕਹਿੰਦੇ ਜਿਨ੍ਹਾਂ ਨੂੰ ਨਾਮ ਦਾ ਅਨੁਭਵ ਹੋ ਜਾਂਦਾ, ਅੰਦਰ ਜੋਤ ਦਾ ਅਨੁਭਵ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼, ਕਹਿੰਦੇ ਜਦੋਂ ਪਹਿਲੀ ਵਾਰ ਉਹਨਾਂ ਨੂੰ ਜੋਤ ਦਾ ਅਨੁਭਵ ਹੋਇਆ, ਕਹਿੰਦੇ ਇੱਥੇ ਹਿਰਦੇ 'ਚ ਐਂ ਲੱਗੇ ਜਿਵੇਂ ਜੋਤ ਬਲਦੀ ਹੈ। ਹੌਲੀ ਹੌਲੀ ਉਹ ਸਾਰੇ

ਬਹੁਤ ਹੀ ਨਜ਼ਰੋਂ ਨਹੀਂ। ਜਿਹੜਾ ਮਹਾਰਾਜ ਸਾਹਿਬ ਜੀ ਦਾ ਵਚਨ ਹੈ ਨਾ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਮਹਾਰਾਜ ਜੀ ਨੇ ਤਾਂ ਵਚਨ ਕੀਤਾ ਵੀ ਸਾਰਿਆਂ ਚ ਵਾਹਿਗੁਰੂ ਦੀ ਜੋਤ ਹੈ, ਪਰ ਸਾਨੂੰ ਨਜ਼ਰ ਨਹੀਂ ਆਉਂਦੀ। ਕਿਉਂ ਨਜ਼ਰ ਨਹੀਂ ਆਉਂਦੀ? ਕਿਉਂਕਿ ਉਹ ਜੋਤ ਦਾ ਸਾਨੂੰ ਅਨੁਭਵ ਨਹੀਂ ਹੈ।

ਦਾ, ਵਾਹਿਗੁਰੂ ਦੇ ਪ੍ਰਕਾਸ਼ ਦਾ, ਵਾਹਿਗੁਰੂ ਦੇ ਨਾਮ ਦਾ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਦੂਸਰਿਆਂ ਚ ਜੋਤ ਨਜ਼ਰ ਆਉਂਦੀ ਹੈ। ਫਿਰ ਭਾਈ ਘਨੱਈਆ ਜੀ ਨੂੰ ਸਭ ਚ ਕਲਗੀਧਰ ਦੀ ਜੋਤ ਨਜ਼ਰ ਆ ਰਹੀ ਹੈ, ਤੇ ਜਿਨ੍ਹਾਂ ਨੇ ਉਹਨਾਂ ਦੀ ਕੰਪਲੇਂਟ ਕੀਤੀ ਹੈ ਉਹਨਾਂ ਨੂੰ ਨਜ਼ਰ ਨਹੀਂ ਆ ਰਹੀ। ਉਹਨਾਂ ਦੀ ਅਵਸਥਾ ਹੈ ਭਾਈ ਘਨੱਈਆ ਜੀ ਦੀ ਤੇ ਦੂਸਰਿਆਂ ਦੀ ਨਹੀਂ ਹੈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਭਾਈ ਘਨੱਈਆ ਜੀ ਕਹਿੰਦੇ ਮਹਾਰਾਜ ਜਿੱਧਰ ਦੇਖਦਾ ਆ ਤੁਹਾਡਾ ਹੀ ਸਰੂਪ ਨਜ਼ਰ ਆਉਂਦਾ, ਤੇ ਮਹਾਰਾਜ ਦੱਸੋ ਮੈਂ ਜਲ ਛਕਾਵਾਂ ਜਾਂ ਨਾ। ਮਹਾਰਾਜ ਜੀ ਮੱਲਮ ਪੱਟੀ ਮੰਗਾ ਕੇ ਕਹਿੰਦੇ ਘਨੱਈਆ ਜੀ ਮੇਰੇ ਜ਼ਖਮਾਂ 'ਤੇ ਮੱਲਮ ਪੱਟੀ ਵੀ ਕਰ ਦਿਆ ਕਰੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਲਗੀਧਰ ਜੀ ਦਾ ਜੰਗ, ਕਲਗੀਧਰ ਜੀ ਦੀ ਤਲਵਾਰ, ਕਲਗੀਧਰ ਜੀ ਦਾ ਤੀਰ ਕਦੇ ਵੀ ਕਿਸੇ ਇਨਸਾਨ ਖਿਲਾਫ਼ ਨਹੀਂ, ਸਿਰਫ ਜ਼ੁਲਮ ਔਰ ਜ਼ਾਲਮ ਦੇ ਖਿਲਾਫ਼ ਚੱਲਿਆ।

ਦੇਖ ਕੇ ਦੁੱਖ ਦੇਵੇ। ਤੇ ਮਹਾਰਾਜ ਜੀ ਕਹਿੰਦੇ ਫਿਰ ਇਹੋ ਜਿਹੇ ਜ਼ਾਲਮ ਨੂੰ ਅੱਗੇ ਤੋਰ ਦੇਣਾ ਚੰਗਾ ਹੈ। ਇੰਨੇ ਬੰਦੇ ਜਿਹਨੇ ਦੁਖੀ ਕਰਨੇ ਆ ਤੇ ਉਹ ਇਕੱਲੇ ਨੂੰ ਗਾਂਹ ਤੋਰ ਦੋ। ਇਹ ਮਹਾਰਾਜ ਸਾਹਿਬ ਜੀ ਦਾ ਜੰਗ ਦਾ ਨਿਯਮ ਹੈ। ਸੋ ਚਲੋ, ਭਾਈ ਕਨ੍ਹਈਆ ਜੀ ਕਹਿੰਦੇ ਮਹਾਰਾਜ ਤੁਸੀਂ ਦਿਸਦੇ ਹੋ, ਹੋਰ ਨਹੀਂ ਕੋਈ ਨਜ਼ਰ ਆਉਂਦਾ। ਸੋ ਐਸੀ ਜਦੋਂ ਕਿਸੇ ਸਿੱਖ ਦੇ ਅੰਦਰ ਦੀ ਦਸ਼ਾ ਹੁੰਦੀ ਹੈ, ਅੰਦਰ ਦੀ ਦ੍ਰਿਸ਼ਟੀ ਹੁੰਦੀ ਹੈ, ਫਿਰ ਉਹਨੂੰ ਮਹਾਰਾਜ ਸਾਹਿਬ ਜੀ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਸਭ 'ਚ ਨਜ਼ਰ ਆਉਂਦੀ ਹੈ। ਜਿੰਨਾ ਚਿਰ ਆਪ ਦੀ ਅਵਸਥਾ ਨਾ ਹੋਵੇ, ਉਨਾ ਚਿਰ ਇਹ ਜਿਹੜੀ ਖੇਡ ਹੈ ਇਹ ਪਕੜ 'ਚ ਨਹੀਂ ਆਉਂਦੀ। ਨਾ ਅੱਖਾਂ ਨਾਲ ਅਸੀਂ ਉਹ ਜੋਤ ਨੂੰ, ਜਿੰਨਾ ਚਿਰ ਇਹਨਾਂ ਅੱਖਾਂ ਦੇ ਪਿੱਛੇ ਜਿੱਥੋਂ ਜੋਤ ਆ ਰਹੀ ਹੈ ਉੱਥੇ ਜੋਤ ਦਾ ਪ੍ਰਕਾਸ਼ ਨਹੀਂ ਹੋ ਜਾਂਦਾ, ਉਹ ਜੋਤ ਨੂੰ ਤੱਕ ਨਹੀਂ ਸਕਦੇ। ਮਹਾਂਪੁਰਸ਼ਾਂ ਦੀ ਸੰਗਤ ਕੀਤੇ ਤੋਂ ਬਿਨਾਂ ਇਹੋ ਜਿਹੀ ਅਵਸਥਾ ਕਿਸੇ ਨੂੰ ਹਾਸਲ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਜਿਹਨੂੰ ਹੋ ਜਾਂਦੀ ਹੈ ਭਾਈ, ਉਹਦੇ ਮਨ ਦੀ ਭੁੱਖ ਲੈ ਜਾਂਦੀ ਹੈ।

ਨਾਮ ਦੇ ਅਨੁਭਵ ਨਾਲ ਜੋਤ ਦੇ ਹਿਰਦੇ ਚ ਪ੍ਰਕਾਸ਼ ਦੇ ਨਾਲ ਹੀ ਬੁਝਦੀ ਆ। ਨਾਮ ਮਿਲੈ ਤਿਸੈ ਰਜਾਈ। ਮਹਾਰਾਜ ਜੀ ਕਹਿੰਦੇ ਉਹ ਨਾਮ ਮਿਲਦਾ ਕਿਵੇਂ ਹੈ, ਉਹਦਾ ਅਨੁਭਵ ਕਿਵੇਂ ਹੁੰਦਾ? ਕਹਿੰਦੇ ਵਾਹਿਗੁਰੂ ਦੀ ਰਜਾ ਚ ਰਹਿਣ ਨਾਲ ਹੁੰਦਾ ਭਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਵਾਹਿਗੁਰੂ ਦੀ ਰਜਾ ਚ ਰਹਿੰਦੇ ਆ ਉਹਨਾਂ ਦੇ ਅੰਦਰ ਉਹ ਵਾਹਿਗੁਰੂ ਦੇ ਨਾਮ ਦਾ ਅਨੁਭਵ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਸਾਹਿਬ ਦੀ ਬਖਸ਼ਿਸ਼ ਕਰਦੇ ਨੇ। ਮਹਾਰਾਜ ਜੀ ਨਾਲ ਨਾਲ ਇੱਕ ਜੁਗਤੀ ਵੀ ਦੱਸ ਰਹੇ ਹੈ ਕਿ ਵਾਹਿਗੁਰੂ ਨੂੰ ਆਪਣੇ ਅੰਦਰ ਅਨੁਭਵ ਕਰਨ ਦਾ ਸਾਧਨ ਕੀ ਹੈ। ਮਹਾਰਾਜ ਜੀ ਕਹਿੰਦੇ ਕਲਯੁਗ ਦੇ ਵਿੱਚ ਕੀਰਤ ਵਾਹਿਗੁਰੂ ਦੀ ਮਹਿਮਾ ਕਰਨੀ, ਸ਼ਬਦ ਪਛਾਣ, ਇਹਦੇ ਨਾਲ ਉਹ ਜਿਹੜਾ ਪਾਰਬ੍ਰਹਮ ਪਰਮੇਸ਼ਰ ਹੈ, ਸ਼ਬਦ ਸਰੂਪ, ਬਾਣੀ ਸਰੂਪ, ਅਨਹਦ ਨਾਦ ਰੂਪ ਹੋਇਆ ਵਾਹਿਗੁਰੂ, ਕਹਿੰਦੇ ਉਹਨੂੰ ਅੰਦਰੋਂ ਪਛਾਣ ਲਈਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਾ ਭਗਤ ਚੁੱਕਾ ਅਭਿਮਾਨ। ਕਹਿੰਦੇ ਇਹੀ ਭਗਤੀ ਹੈ ਜਿਹੜੀ ਅੰਦਰੋਂ ਅੰਦਰ ਦੇ ਅਭਿਮਾਨ ਨੂੰ ਖਤਮ ਕਰ ਦਿੰਦੀ ਹੈ। ਵਾਹਿਗੁਰੂ ਦੀ ਉਪਮਾ ਗਾਉਣੀ, ਵਾਹਿਗੁਰੂ ਦੀ ਮਹਿਮਾ ਕਰਨੀ, ਵਾਹਿਗੁਰੂ ਦਾ ਕੀਰਤਨ ਕਰਨਾ। ਸਤਿਗੁਰ ਸੇਵਿਐ ਹੋਵੈ ਪ੍ਰਵਾਨ। ਜੇ ਕੋਈ ਭਾਈ

ਕਿ ਜਿਸ ਵਾਹਿਗੁਰੂ ਨੇ ਇਹ ਆਸਾ ਬਣਾਈ ਹੈ ਅੰਦਰ ਦੀ, ਇਹ ਆਸਾ ਉਸ ਵਾਹਿਗੁਰੂ ਨੂੰ ਮਿਲਣ ਦੀ ਹੀ ਰੱਖ ਕੇ ਵਾਹਿਗੁਰੂ ਨੂੰ ਜਾਣ ਲਿਆ ਜਾਏ। ਆਖੋ ਸਤਨਾਮ। ਕਹਿਣ ਦਾ ਭਾਵ ਹੈ ਵੀ ਸੰਸਾਰ ਦੀਆਂ ਜਿੰਨੀਆਂ ਆਸਾਵਾਂ ਨੇ ਸਭ ਬੰਦੇ ਨੂੰ ਜੰਮਣ ਮਰਨ ਵਾਲੇ ਪਾਸੇ, ਮਾੜੇ ਪਾਸੇ, ਦੁੱਖਾਂ ਵਾਲੇ ਪਾਸੇ ਲੈ ਕੇ ਜਾਣ ਵਾਲੀਆਂ ਨੇ। ਜੇ ਬੰਦਾ ਇੱਕ ਆਸ ਰੱਖ ਲਵੇ ਕਿ ਮੈਂ ਵਾਹਿਗੁਰੂ ਦੇ ਦਰਸ਼ਨ ਕਰਨੇ ਹੈ, ਵਾਹਿਗੁਰੂ ਦਾ ਅਨੁਭਵ ਪ੍ਰਾਪਤ ਕਰਨਾ, ਵਾਹਿਗੁਰੂ ਦੀ ਦਾਤ ਪ੍ਰਾਪਤ ਕਰਨੀ ਹੈ, ਵਾਹਿਗੁਰੂ ਨੂੰ ਜਾਣਨਾ ਹੈ, ਮਹਾਰਾਜ ਜੀ ਕਹਿੰਦੇ ਫਿਰ ਇਹ ਆਸਾ ਹੀ ਉਹਦਾ ਬੇੜਾ ਬੰਨੇ ਲਾ ਸਕਦੀ ਹੈ, ਇਹ ਆਸਾ ਹੀ ਉਹਦੀ ਝੋਲੀ ਭਰ ਸਕਦੀ ਹੈ। ਜਿਵੇਂ ਹੋਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ, ਹੋਮੈ ਜਿਹੜੀ ਹੈ ਇਹ ਬੜਾ ਵੱਡਾ ਰੋਗ ਹੈ, ਅਤੇ ਇਹ ਰੋਗ ਲੱਗਿਆ ਕਿਹਨੂੰ ਹੁੰਦਾ? ਬੰਦੇ ਦੇ ਹਿਰਦੇ ਨੂੰ। ਅਤੇ ਮਹਾਰਾਜ ਜੀ ਕਹਿੰਦੇ ਜਿਸ ਹਿਰਦੇ ਨੂੰ ਇਹ ਹੋਮੈ ਦਾ ਰੋਗ ਲੱਗਿਆ ਨਾ, ਉਹ ਹਿਰਦੇ ਦੇ ਵਿੱਚ ਦਾਰੂ ਵੀ ਪਈ ਹੈ ਇਸ ਰੋਗ ਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕੀ

ਪਤਾ ਨਹੀਂ ਕੀ ਕੀ ਸਾਰਾ ਕੁਛ ਹਉਮੈ ਚ ਕਰਦਾ ਰਹਿੰਦਾ। ਫਿਰ ਕਹਿੰਦੇ ਸਰੂਪ ਤਾਂ ਇਹਨੂੰ ਦਿਖਦਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਦੇ ਆਪਣੇ ਆਪ ਨੂੰ ਪਸ਼ੂ, ਕਦੇ ਪੰਛੀ, ਪਤਾ ਨਹੀਂ ਕੀ ਕੀ ਸਰੂਪ ਚ ਸਮਝਦਾ, ਅਨੁਭਵ ਕਰਦਾ ਰਹਿੰਦਾ। ਪਰ ਉਹ ਵਾਹਿਗੁਰੂ ਦਾ ਜਿਹੜਾ ਸਰੂਪ ਹੈ ਉਹ ਨਹੀਂ ਇਹਨੂੰ ਨਜ਼ਰ ਆਉਂਦਾ। ਉਹ ਨਜ਼ਰ ਉਦੋਂ ਆਉਂਦਾ ਜਦੋਂ ਆਪਣੇ ਅੰਦਰ ਬੈਠੀ ਜੋਤ ਨਾਲ ਜੁੜ ਜਾਂਦਾ ਹੈ। ਅਖੀਰਲਾ ਬਚਨ ਕਿਸੇ ਗੁਰਮੁਖ ਪਿਆਰੇ ਅਭਿਆਸੀ ਉਹਨਾਂ ਦਾ ਕੀਤਾ ਹੋਇਆ ਕਰਕੇ ਆਪਾਂ ਸਮਾਪਤੀ ਕਰਦੇ ਹਾਂ।

ਪ੍ਰਾਪਤੀ ਨਹੀਂ ਹੁੰਦੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵਾਸਤਵਿਕਤਾ ਦੇ ਵਿੱਚ ਜੇ ਧਾਰਮਿਕ ਲੋਕਾਂ ਨੂੰ, ਜਿੰਨੇ ਧਰਮ ਨੇ ਦੁਨੀਆ ਦੇ, ਉਹਨਾਂ ਨੂੰ ਉਹਨਾਂ ਦੇ ਧਰਮ ਗ੍ਰੰਥਾਂ ਨੂੰ ਜਿਹੜੇ ਵਾਹਿਗੁਰੂ ਦਾ ਰਾਹ ਦੱਸਦੇ ਆ, ਧਿਆਨ ਨਾਲ ਦੇਖੀਏ ਨਾ, ਉਹ ਆਪਣੇ ਗੁਰੂਆਂ ਪੀਰਾਂ ਦੇ ਉਪਦੇਸ਼ ਨੂੰ ਪਿੱਛੇ ਛੱਡ ਜਾਂਦੇ ਆ, ਆਪ ਆਪਣਾ ਹੀ ਨਵਾਂ ਢਾਂਚਾ ਖੜਾ ਕਰ ਲੈਂਦੇ ਆਪਣੇ ਮਨ ਰਾਹੀਂ, ਤੇ ਉਹ ਰਸਤਾ ਹੀ ਨਹੀਂ ਹੁੰਦਾ ਵਾਹਿਗੁਰੂ ਵੱਲ ਨੂੰ ਜਾਣ ਵਾਲਾ। ਅੱਜ ਜੋ ਤੁਰਕੀ ਬਾਣੀ ਸਾਨੂੰ ਉਪਦੇਸ਼ ਕਰਦੀ ਹੈ, ਜੋ ਰਸਤਾ ਮਹਾਰਾਜ ਜੀ ਦੀ ਬਾਣੀ ਦੱਸਦੀ ਹੈ, ਉਹ ਰਸਤਾ ਪਹੁੰਚੇ ਹੋਏ ਗੁਰਮੁਖ ਮਹਾਂਪੁਰਖ ਦੱਸ ਸਕਦੇ ਹੈ, ਤੇ ਉਹ ਚੀਜ਼ ਜਿਹੜੀ ਹੈ ਉਸ ਪਾਸੇ ਤੁਰਨ ਨੂੰ ਅਸੀਂ ਰਾਜੀ ਨਹੀਂ। ਤੇ ਜੇ ਤੁਰਾਂਗੇ ਤੇ ਫਿਰ ਪਹੁੰਚਾਂਗੇ ਵੀ ਜ਼ਰੂਰ, ਯਾਦ ਰੱਖਿਓ। ਤੇ ਖਿਆਲ ਇੰਨਾ ਕੁ ਰੱਖਣਾ ਪੈਣਾ, ਇਹ ਨਾ ਹੋਵੇ ਵੀ ਅੰਦਰ ਬੈਠੀ ਜੋਤ ਨੂੰ ਛੱਡ ਕੇ ਬਾਹਰ ਨੂੰ ਬੰਦਾ ਤੁਰ ਪਵੇ। ਕਹਿਣ ਦਾ ਮਤਲਬ ਹੈ ਆਪਣੇ ਆਪ ਦੇ, ਆਪਣੇ ਸਰੂਪ ਦੇ ਨੇੜੇ ਰਹੇ। ਜਿਹੜਾ ਆਪਣੇ ਸਰੂਪ ਦੇ ਨੇੜੇ ਰਹੇਗਾ ਉਹ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਏਗਾ, ਉਹਨੂੰ ਦਰਸ਼ਨ ਵੀ ਹੋ ਜਾਣਗੇ, ਉਹਦੇ 'ਤੇ ਬਖਸ਼ਿਸ਼ ਵੀ ਹੋ ਜਾਏਗੀ ਅਤੇ ਉਹ ਬਖਸ਼ਿਆ ਵੀ ਜਾਏਗਾ। ਅੱਜ ਦਾ ਜੋ ਪਾਵਨ ਫੁਰਮਾਨ ਹੈ ਤੁਰਕੀ ਬਾਣੀ ਦੇ ਰਾਹੀਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਲਗਾਤਾਰ 4 ਹਫ਼ਤੇ ਆਪਾਂ ਮਹਾਰਾਜ ਸਾਹਿਬ ਜੀ ਦੇ ਇਸੇ ਸਮੇਂ ਗੁਣ ਗਾਵਾਂਗੇ। ਮਹਾਰਾਜ ਜੀ ਮਿਹਰਾਮਤ ਕਰਨ, ਆਪ ਸੰਗਤਾਂ ਦੀ ਝੋਲੀ ਵੀ ਪ੍ਰੇਮ ਨਾਲ ਸਤਿਗੁਰਾਂ ਦੇ ਅਦਬ ਨਾਲ ਭਰੇ, ਔਰ ਦਾਸ ਦੇ ਹਿਰਦੇ ਨੂੰ ਵੀ ਮਹਾਰਾਜ ਸਾਹਿਬ ਜੀ ਪ੍ਰੇਮ

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਲੜੀਵਾਰ ਪੁੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਨ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਗੁਰੂ ਜੰਡ ਸਿੰਘ ਜੀ ਪਟਿਆਲੇ ਵਾਲੇ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਸਾਡੇ ਪਾਸ ਅੱਜ ਹੀ ਪਹੁੰਚੇ ਹਨ, ਸੰਗਤ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ। ਰੋਜ਼ਾਨਾ ਹੀ ਸਵੇਰੇ ਸ਼ਾਮ ਆਪ ਜੀ ਨੂੰ ਕਥਾ ਰਾਹੀਂ ਜੋੜਨਗੇ। ਆਓ ਹੁਣ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸਾਚਖੰਡ ਸਿੰਘ ਦਰਬਾਰ ਸਾਹਿਬ ਜੀ ਵੱਲੋਂ ਕੀਰਤਨ ਜਥਾ ਆਪ ਜੀ ਨੂੰ 8:30 ਤੱਕ ਕੀਰਤਨ ਰਾਹੀਂ ਜੋੜਨਗੇ। ਉਪਰੰਤ ਅੱਜ ਢਾਡੀ ਜਥਾ ਪਹੁੰਚਿਆ ਹੈ ਭਾਈ ਜੌਲ ਸਿੰਘ ਜੀ ਵਿਧੀਪੁਰ ਵਾਲਿਆਂ ਦਾ, ਜੋ ਕਿ ਇਸ ਆਉਣ ਵਾਲੇ ਹਫ਼ਤੇ ਵਿੱਚ ਸ਼ੁੱਕਰਵਾਰ ਨੂੰ ਬਿਲਗਾ ਨਿਵਾਸੀ ਪਿੰਡ ਸੰਗਤਾਂ ਵੱਲੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਹਰ ਸਾਲ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ ਪ੍ਰਾਰੰਭ ਹੋਣੇ ਹਨ। ਐਤਵਾਰ ਸਵੇਰੇ ਸੰਪੂਰਨਤਾ ਵਾਂ ਅਤੇ ਐਤਵਾਰ ਦੀਵਾਨ ਇਸ ਸੰਬੰਧ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਜਾਊਂ ਕੀ ਤਰ੍ਹਾਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਮੇਂ ਅਨੁਸਾਰ ਕੀਰਤਨ ਦੀ ਸਮਾਪਤੀ ਹੈ। ਭਿੰਨੀ ਰੈਨੜੀ ਹੈ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਰਾਤ ਜਿਹੜਾ ਹੈ ਹਨੇਰੀ ਰਾਤ ਜਿਹੜੀ ਇਹ 'ਚ ਕੁਛ ਨਜ਼ਰ ਨਹੀਂ ਆਉਂਦਾ। ਰਾਤ ਹਨੇਰਾ ਜਿਹੜਾ ਇਹ ਸਭ ਚੀਜ਼ਾਂ ਨੂੰ ਕੱਜ ਲੈਂਦਾ। ਪੁਰਾਣਾ ਜ਼ਮਾਨਾ ਸੀ ਜਦੋਂ ਬਿਲਕੁਲ ਕਾਲੀ ਬੋਲੀ ਰਾਤ ਹੋਵੇ ਜਿਹਨੂੰ ਪਿੱਚ ਡਾਰਕ ਕਹਿੰਦੇ ਨੇ। ਕਦੀ ਤੁਸੀਂ ਦੇਖਿਓ ਅਸਮਾਨ ਵੱਲ ਝਾਤੀ ਮਾਰ ਕੇ ਉਦੋਂ ਤਾਰਿਆਂ ਦੀ ਚਮਕ ਜਿਹੜੀ ਹੈ ਨਾ ਉਹ ਦਿਸਦੀ। ਰਾਤ ਜਿਹੜੀ ਹੈ ਸਾਰੇ ਸੰਸਾਰ ਨੂੰ ਢੱਕ ਦਿੰਦੀ ਹੈ, ਪਰਬਤਾਂ ਨੂੰ ਢੱਕ ਦਿੰਦੀ ਹੈ, ਸੋਹਣੇ ਸੋਹਣੇ ਸ਼ਹਿਰਾਂ ਨੂੰ ਢੱਕ ਦਿੰਦੀ ਹੈ। ਕੁਛ ਵੀ ਨਜ਼ਰ ਨਹੀਂ ਆਉਂਦਾ। ਆਦਮੀ ਨੇ ਬੜੇ ਬੜੇ ਸੋਹਣੇ ਸ਼ਹਿਰ ਬਣਾਏ ਨੇ, ਬੜੇ ਬੜੇ ਸੋਹਣੇ ਬਾਗ ਲਾਏ ਨੇ, ਬੂਟੇ ਲਾਏ ਨੇ,

0: ਜਿਹਨੇ ਸੰਬੋਲਿਕ ਦੱਸਿਆ ਹੈ ਕਿ ਤਾਰਿਆਂ ਦੀ ਲੋ ਜਿਹੜੀ ਹੈ, ਪੁਰਾਣੇ ਜ਼ਮਾਨੇ 'ਚ ਵੀ ਕਹਿੰਦੇ ਹੁੰਦੇ ਸਨ ਕਿ ਫਲਾਣੇ ਤਾਰੇ ਦੇ ਹਿਸਾਬ ਦੇ ਨਾਲ ਤੂੰ ਸਫ਼ਰ ਕਰਨੀ, ਉਹ ਤਾਰੇ ਦੇ ਦੀ ਡਾਇਰੈਕਸ਼ਨ 'ਚ ਤੁਰੇ ਆਈ ਤੂੰ ਮੇਰੇ ਪਿੰਡ ਪਹੁੰਚ ਜਾਏਗਾ। ਪੁਰਾਣੀਆਂ ਗੱਲਾਂ ਨੇ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਤਾਰੇ ਜਿਹੜੇ ਨੇ, ਜਿਹੜੀ ਚਮਕ, ਛੋਟੀ ਚਮਕ ਜਿਹੜੀ ਹੈ, ਉਹ ਜ਼ਰੂਰ ਕੋਈ ਨਾ ਕੋਈ ਰੋਸ਼ਨੀ ਪੈਦਾ ਕਰਦੀ। ਉਹ ਰਾਮ ਪਿਆਰੇ ਜਿਹੜੇ ਜਾਗਦੇ ਨੇ, ਉਹ ਇਸ ਤਰ੍ਹਾਂ ਹੈ ਜਿਵੇਂ ਅਗਿਆਨਤਾ ਦੇ ਵਿੱਚ ਸੰਤ ਜਨ ਮੰਨੋ ਕਿ ਤਾਰਿਆਂ ਦੀ ਨਿਆਈ, ਇੱਕ ਗਿਆਨ ਦੀ ਨਿਆਈ, ਜੋ ਚਮਕ ਹੈ ਅਜੇ ਆਸ ਬਣੀ ਹੁੰਦੀ ਹੈ ਕਿ ਕੁਛ ਨਾ ਕੁਛ ਰੋਸ਼ਨੀ ਜਿਹੜੀ ਹੈ ਜੀਵਨ ਦੇ ਵਿੱਚ ਧਾਰਨ ਹੋਵੇਗੀ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਸੰਬੋਲਿਕ ਵਰਡ ਜਿਹੜਾ ਹੈ ਇਸ ਸ਼ਬਦ ਵਿੱਚ ਵਰਤਿਆ ਹੈ। ਸਾਰੇ ਸ਼ਬਦ ਦੀ ਫਿਰ ਕਿਸੇ ਦਿਨ ਅਸੀਂ ਪੜ੍ਹਾਂਗੇ ਦੁਬਾਰਾ, ਫਿਰ ਇਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਲਈ ਇਤਨੀ ਸੇਵਾ ਪ੍ਰਵਾਨ, ਫੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਜੋੜੇ ਸਨ ਭਾਈ ਸਾਹਿਬ ਜੀਤ ਸਿੰਘ ਜੀ ਲਾਡੀ ਮਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਨੂੰ ਕੀਰਤਨੀ ਜਥਾ। ਆਉਣ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜਾਹਲ ਵਿਧੀਪੁਰ ਵਾਲਿਆਂ ਦਾ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਰਾਂ ਰਾਹੀਂ ਜੋੜਨਗੇ, ਜੋ ਕਿ ਆਉਣ ਵਾਲੇ ਸ਼ੁੱਕਰਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਬਿਲਗਾ ਪਿੰਡ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋਣਗੇ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਤੇ ਐਤਵਾਰ ਸੰਪੂਰਨਤਾਵਾਂ ਐਤਵਾਰ ਦੀਵਾਨ ਇਸੇ ਖੁਸ਼ੀਆਂ ਸੰਬੰਧ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ, ਆਓ ਹੁਣ ਢਾਡੀ ਵਾਰਾਂ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੋ ਕੇ ਜਹਾਜ਼ ਬਾਣੀ ਕੇ ਬੋਹਿਤ ਜੁਗੋ ਜੋਗਿਆ ਟਲ ਸ਼ਬਦਾ ਅਵਤਾਰ ਵਾਲੀਏ ਦੋ ਜਹਾਂ ਚਬਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਵੱਡ ਭਾਗੇ ਹੋ ਜੋ ਸਾਹਿਬ ਜੀ ਦੀਆਂ ਨਜ਼ਰਾਂ ਦੇ ਪਾਤਰ ਬਣੇ ਹੋ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਾਂ ਕਲਜੁਗੀ ਜੀਵਾਂ ਨੂੰ ਮਾਇਆਵੀ ਤਮਾਸ਼ੇ ਚੋਂ ਕੱਢ ਕੇ ਲਿਆ ਕੇ ਸਤਿਗੁਰਾਂ ਨੇ ਆਪਣੀ ਪਾਵਨ ਬਾਰਗਾਹ ਵਿੱਚ ਬੈਠਣ ਦਾ ਸੁਭਾਗ ਬਖਸ਼ ਦਿੱਤਾ ਹੈ। ਵਡਭਾਗੀਓ ਆਓ ਸਤਿਗੁਰੂ ਜੀ ਦੀ ਇਸ ਬਖਸ਼ਿਸ਼ ਦਾ ਲਾਹਾ ਲਈਏ, ਮਨ ਦੀ ਇਕਾਗਰਤਾ ਬਣਾਈਏ ਤੇ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਦਾ ਜੋ ਹੁਕਮ ਹੈ ਆਪਾਂ ਨੂੰ ਕਿ ਕਿਸੇ ਵੀ ਤਰ੍ਹਾਂ ਦੀਆਂ ਵਿਚਾਰਾਂ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਨੀ। ਸੋ ਆਓ ਆਪਾਂ ਸਤਿਗੁਰੂ ਜੀ ਦਾ ਹੁਕਮ ਵਜਾਉਂਦੇ ਹੋਏ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਲਵਾਓ ਢਾਡੀ ਜਥੇ ਦੀ ਹਾਜ਼ਰੀ ਤੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਮਰਿਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਜ ਸੰਗਤ ਭੱਜ ਕੇਵਲ ਨਾਮ। ਇਸ ਮਨੁੱਖਾ ਜਨਮ ਦਾ ਸਭ ਤੋਂ ਅਹਿਮ ਕਾਰਜ ਨਾਮ ਜਪਣਾ ਏ ਤੇ ਜੇ ਸੰਗਤੀ ਰੂਪ ਦੇ ਵਿੱਚ ਇਹ ਬਖਸ਼ਿਸ਼ਾਂ ਵਰਤਣ ਤਾਂ ਇਹ ਸਤਿਗੁਰ ਦੀ ਸਭ ਤੋਂ ਵੱਡੀ ਦਇਆ ਏ। ਬਿਨ ਭਾਗਾ ਸਤ ਸੰਗ ਨਾ ਲੱਭਾ ਹੈ, ਮੈਨੂੰ ਸੰਗਤ ਮਹਿਲ ਭਰੀ ਜੈ ਜੀਓ। ਪਰ ਇੱਥੇ ਹਾਜ਼ਰੀਆਂ ਸਰੀਰ ਕਰਕੇ ਨਹੀਂ ਮਨ ਕਰਕੇ ਲੱਗਦੀਆਂ ਨੇ। ਜੇਕਰ ਇੱਥੇ ਸਰੀਰ ਦਾ ਬੁੱਤ ਬੈਠਾ ਹੋਵੇ, ਮਨ ਗੈਰ ਹਾਜ਼ਰ ਹੋਵੇ ਤਾਂ ਫਿਰ ਹਾਜ਼ਰੀਆਂ ਨਹੀਂ ਲੱਗਿਆ ਕਰਦੀਆਂ। ਸੋ ਆਓ ਮਨ ਦੀ ਇਕਾਗਰਤਾ ਬਣਾ ਕੇ ਮਨ ਨੂੰ ਇੱਥੇ ਪ੍ਰੈਜੈਂਟ ਕਰੀਏ, ਮਨ ਨੂੰ ਹਾਜ਼ਰ ਕਰੀਏ ਤੇ ਜਿੰਨਾ ਵੀ ਸਮਾਂ ਸਤਿਗੁਰੂ ਜੀ ਨੇ ਚਾਹਿਆ ਉਸ ਸਮੇਂ ਦਾ ਆਪਾਂ ਲਾਹਾ ਖੱਟੀਏ। ਵਡਭਾਗੀਓ ਸਿੱਖੀ ਅਕਾਲ ਪੁਰਖ ਦੀ ਬੜੀ ਵੱਡੀ ਬਖਸ਼ਿਸ਼ ਹੈ ਇਸ ਧਰਤੀ ਤੇ, ਨਹੀਂ ਤਾਂ ਮਨੁੱਖ ਸਿੱਖੀ ਤੋਂ ਪਹਿਲਾਂ ਉਲਝਿਆ ਫਿਰਦਾ ਸੀ। ਮਨੁੱਖ ਤਾਂ ਇੰਨਾ ਜ਼ਿਆਦਾ ਉਲਝ ਗਿਆ ਕਿ ਮਨੁੱਖ ਨੇ ਬੰਦਿਆਂ ਦੀਆਂ ਤਾਂ ਵੰਡੀਆਂ ਪਾਈਆਂ ਹੀ ਪਾਈਆਂ, ਮਨੁੱਖਾਂ ਨੂੰ ਤਾਂ ਵੰਡਿਆ ਹੀ ਵੰਡਿਆ, ਇਹਨਾਂ ਮਨੁੱਖਾਂ ਨੇ ਰੱਬ ਨੂੰ ਵੀ ਕਈ ਹਿੱਸਿਆਂ ਵਿੱਚ ਵੰਡ ਦਿੱਤਾ। 33 ਕਰੋੜ ਹਿੱਸਿਆਂ ਵਿੱਚ ਰੱਬ ਨੂੰ ਵੰਡਣ ਵਾਲੇ ਲੋਕ ਜਦੋਂ ਰੱਬ ਤੋਂ ਟੁੱਟੇ ਤਾਂ ਫਿਰ ਇਸ ਮਾਤ ਲੋਕ ਦੇ ਵਿੱਚ ਹਾਹਾਕਾਰ ਮੱਚ ਗਈ। ਇਹ ਮਨੁੱਖ ਮਨੁੱਖ ਦਾ ਦੁਸ਼ਮਣ ਬਣ ਗਿਆ, ਮਨੁੱਖ ਦਾ ਇਹ ਹੱਕ ਲੁੱਟਣੇ ਮਨੁੱਖ ਆਪਣੇ ਆਪ ਲਈ ਬੜੇ ਫਖਰ ਵਾਲਿਆ ਮਹਿਸੂਸ ਕਰਨ ਲੱਗਾ। ਇੱਥੇ ਜਦੋਂ ਜ਼ਬਰ ਜ਼ੁਲਮ ਦੀ ਇੰਤਹਾ ਹੋ ਗਈ ਤਾਂ ਜਿਸ ਮਾਲਕ ਤੋਂ ਲੋਕ ਟੁੱਟੇ ਸਨ ਉਸੇ ਹੀ ਪਰਮਾਤਮਾ ਦੇ ਚਰਨਾਂ ਚ ਅਰਦਾਸਾਂ ਕਰਨੀਆਂ ਪਈਆਂ ਤੇ ਜਦੋਂ ਜੋਦੜੀਆਂ ਕੀਤੀਆਂ ਅਰਦਾਸਾਂ ਕੀਤੀਆਂ ਤਾਂ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਛਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਵੱਡੀਆਂ ਬਖਸ਼ਿਸ਼ਾਂ ਦੇ ਭੰਡਾਰ ਜਿਹਨਾਂ ਨੇ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਸੇ ਦੇ ਨਾਲ ਵੀ ਵਿਤਕਰਾ ਨਹੀਂ ਕੀਤਾ, ਸਗੋਂ ਜਿਹੜੇ ਵਿਤਕਰੇ ਹੁੰਦੇ ਸਨ ਉਹਨਾਂ ਨੂੰ ਕੱਲਿਆਂ ਕੱਲਿਆਂ ਕਰਕੇ ਤੋੜ ਕੇ ਉਹ ਮਾਰਿਆ ਤੇ ਆਪਣੇ ਘਰ ਵਿੱਚ ਸਾਰਿਆਂ ਨੂੰ ਪਾਇਆ ਪਿਆਰ ਤੇ ਮਾਣ ਬਖਸ਼ਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਇੰਨੇ ਦਇਆ ਦੇ ਘਰ ਸਨ ਕਿ ਉਹ ਜਿੱਥੇ ਵੀ ਕੋਈ ਉਹਨਾਂ ਨੂੰ ਦੁਖਿਆਰਾ ਨਜ਼ਰ ਆਇਆ ਉਹਨਾਂ ਨੂੰ ਆਪਣੇ ਗਲ ਨਾਲ ਲਾਉਣ ਵਾਸਤੇ ਪਾਤਸ਼ਾਹ ਜੀ ਆਪ ਘਰ ਤੋਂ ਤੁਰੇ। ਨਹੀਂ ਤਾਂ ਦੁਨੀਆਂ ਦੀ ਰੀਤ ਰਹੀ ਹੈ, ਇਹ ਦੁਨੀਆਂ ਦੀ ਫਿਤਰਤ ਹੈ, ਜਿਸ ਕਿਸੇ ਨੂੰ ਕੋਈ ਦੁੱਖ ਹੋਵੇ ਤਕਲੀਫ ਹੋਵੇ ਉਹ ਆਪਣੇ ਦੁੱਖ ਦੀ ਨਿਵਰਤੀ ਵਾਸਤੇ ਆਪ ਚੱਲ ਕੇ ਜਾਂਦਾ ਹੈ। ਚਾਹੇ ਉਹ ਕਿਸੇ ਡਾਕਟਰ ਕੋਲ ਜਾਵੇ, ਕਿਸੇ ਹਕੀਮ ਕੋਲ ਜਾਵੇ, ਵੈਦ ਕੋਲ ਜਾਵੇ, ਕਿਸੇ ਸਿਆਣੇ ਕੋਲ ਜਾਵੇ, ਜਿੱਥੋਂ ਵੀ ਉਸ ਨੂੰ ਆਸ ਦਿੰਦੀ ਹੈ ਆਪਣੇ ਦੁੱਖ ਦੀ ਨਿਵਰਤੀ ਵਾਸਤੇ ਉਹ ਵਿਅਕਤੀ ਜਿਹੜਾ ਹੈ ਆਪ ਚੱਲ ਕੇ ਜਾਂਦਾ ਹੈ। ਪਹਿਲਾਂ ਵੀ ਜਾਂਦਾ ਸੀ, ਅੱਜ ਵੀ ਜਾਂਦਾ ਹੈ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵਾਹਦ ਇੱਕ ਐਸੀ ਸ਼ਖਸੀਅਤ ਹੋਏ ਨੇ ਜਿਹਨਾਂ ਨੇ ਜਿੱਥੇ ਵੀ ਕੋਈ ਦੁਖਿਆਰਾ ਵੇਖਿਆ ਹੈ
ਆਪ ਚੱਲ ਕੇ ਸਤਿਗੁਰੂ ਜੀ ਉਹਦੇ ਕੋਲ ਗਏ ਨੇ ਤੇ ਉਸ ਦੁਖੀ ਦਾ ਚਾਹੇ ਸਰੀਰਕ ਰੋਗ ਸੀ ਤੇ ਚਾਹੇ ਮਾਨਸਿਕ ਰੋਗ ਸੀ ਪਾਤਸ਼ਾਹ ਜੀ ਨੇ ਹਰ ਤਰ੍ਹਾਂ ਦਾ ਉਸ ਦਾ ਰੋਗ ਦੂਰ ਕਰਕੇ ਉਹ ਉਸ ਪਿਆਰੇ ਨੂੰ ਆਪਣੇ ਗਲ ਨਾਲ ਲਾ ਕੇ ਪਿਆਰ ਦਿੱਤਾ ਤੇ ਸਿੱਧਾ ਅਕਾਲ ਪੁਰਖ ਦੇ ਨਾਲ ਜੋੜਿਆ। ਸਮੁੱਚੀ ਮਨੁੱਖਤਾ ਨੂੰ ਪਾਤਸ਼ਾਹ ਜੀ ਨੇ ਆਖਿਆ ਦੁਨੀਆਂ ਦੇ ਲੋਕ ਐਵੇਂ ਭੁੱਲੇ ਨਾ ਫਿਰੋ, ਤੁਸੀਂ ਰੱਬ ਦੀਆਂ ਵੰਡੀਆਂ ਪਾਈ ਬੈਠੇ ਹੋ, ਰੱਬ ਨੂੰ 33 ਕਰੋੜ ਹਿੱਸਿਆਂ ਵਿੱਚ ਵੰਡੀ ਬੈਠੇ ਹੋ, ਪਰ ਰੱਬ ਤਾਂ ਸਿਰਫ ਤੇ ਸਿਰਫ ਇੱਕ ਹੈ। ਪਾਤਸ਼ਾਹ ਜੀ ਨੇ ਰੱਬ ਦੀ ਡੈਫੀਨੇਸ਼ਨ ਸਮਝਾਈ, ਕਹਿੰਦੇ ਇੱਕ ਓਅੰਕਾਰ ਸਤਨਾਮ, ਜਾਣੀ ਰੱਬ ਇੱਕ ਹੈ, ਉਹਦਾ ਨਾਮ ਸੱਚ ਹੈ, ਕਰਤਾ ਪੁਰਖ ਹੈ, ਉਹ ਸਭ ਕੁਝ ਦਾ ਕਰਤਾ ਹੈ, ਨਿਰਭਉ, ਉਹਨੂੰ ਕਿਸੇ ਦਾ ਡਰ ਨਹੀਂ, ਪਰ ਜੇ ਕਿਸੇ ਦਾ ਡਰ ਨਹੀਂ ਤਾਂ ਉਹ ਕਿਸੇ ਨਾਲ ਵੈਰ ਵੀ ਨਹੀਂ ਕਰਦਾ, ਨਿਰਵੈਰ ਅਕਾਲ ਮੂਰਤ, ਉਹਦੀ ਕੋਈ ਵਿਸ਼ੇਸ਼ ਮੂਰਤ ਨਹੀਂ ਹੈ ਕਿ ਰੱਬ ਇਸ ਤਰ੍ਹਾਂ ਦਾ ਹੈ। ਕੋਈ ਰੱਬ ਦੀ ਡੈਫੀਨੇਸ਼ਨ ਨਹੀਂ ਦੱਸ ਸਕਦਾ ਕਿ ਰੱਬ ਇਸ ਤਰ੍ਹਾਂ ਦਾ ਹੈ, ਉਹਦਾ ਆਕਾਰ ਨਹੀਂ ਦੱਸ ਸਕਦਾ। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ, ਉਹ ਜੰਮਦਾ ਮਰਦਾ ਨਹੀਂ, ਅਜੂਨਾ ਤੋਂ ਰਹਿਤ ਹੈ, ਸਾਹਿਬ ਖੁਦ ਤੋਂ ਪ੍ਰਕਾਸ਼ ਹੈ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ, ਗੁਰਪ੍ਰਸਾਦ। ਐਸਾ ਰੱਬ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਹੈ, ਗੁਰੂ ਸੋਝੀ ਬਖਸ਼ਦਾ ਹੈ, ਗੁਰਪ੍ਰਸਾਦ। ਇੰਜ ਰੱਬ ਦੀ ਡੈਫੀਨੇਸ਼ਨ ਸਮਝਾਈ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਸ ਨਿਰਮਲ ਪੰਥ ਦੀ ਸ਼ੁਰੂਆਤ ਕੀਤੀ, ਸਮੁੱਚੀ ਮਨੁੱਖਤਾ ਨੂੰ ਇਹ ਰੂਹਾਨੀ ਰੰਗ ਬਖਸ਼ਿਆ। ਪਰ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਮਨੁੱਖਤਾ ਦੀ ਬਿਮਾਰੀ ਦੂਰ ਕਰਨ ਵਾਸਤੇ 10 ਸਰੀਰਾਂ ਦੇ ਵਿੱਚ ਦੀ ਵਿਚਰਨਾ ਕੀਤਾ। ਧਿਆਨ ਦੇਣਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਪਣੀ ਮੌਜ ਹੈ, ਉਹਨਾਂ ਨੇ 10 ਸਰੀਰਾਂ ਦੇ ਵਿੱਚ ਦੀ ਵਿਚਰਨਾ ਕੀਤਾ। ਪਰ ਜਿਹੜਾ ਵੀ ਸਾਹਿਬ ਦੇ ਦਰ ਪ੍ਰਵਾਨ ਹੋਇਆ ਉਸ ਦੇ ਵਿੱਚ ਆਪਣੀ ਜੋਤ ਜਿਹੜੀ ਹੈ ਰੱਖੀ ਏ। ਭਾਈ ਲਹਿਣਾ ਜੀ ਸਾਹਿਬ ਜੀ ਦੇ ਦਰ ਤੇ ਸੇਵਾ ਕਰਕੇ ਪ੍ਰਵਾਨ ਹੋਏ। ਸਿੱਖੀ ਕਮਾਈ ਲਾਂਦੀ ਏ, ਸਿੱਖੀ ਕੋਈ ਜੱਦੀ ਪੁਸ਼ਤੀ ਜਾਇਦਾਦ ਨਹੀਂ, ਇਹਨੂੰ ਜਿਹੜਾ ਕਮਾ ਗਿਆ ਉਹੀ ਆਪਣੀਆਂ ਝੋਲੀਆਂ ਭਰ ਕੇ ਲੈ ਗਿਆ। ਭਾਈ ਲਹਿਣਾ ਜੀ ਨੇ ਇਹ ਸੇਵਾ ਕਮਾਈ, ਸਿੱਖੀ ਕਮਾਈ, ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਪਾਵਨ ਜੋਤ ਉਹਨਾਂ ਵਿੱਚ ਰੱਖ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਦੇ ਵਿੱਚ ਬਖਸ਼ਿਸ਼ਾਂ ਵਰਤਾਈਆਂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਖਸ਼ਿਸ਼ਾਂ ਵਰਤਾ ਰਹੇ ਨੇ। ਹੁਣ ਜਿੱਥੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸਿੱਖੀ ਦੀ ਮਹਿਕ ਖਿਲਾਰੀ ਹੈ, ਉੱਥੋਂ ਜਗਿਆਸੂ ਗੁਰੂ ਦੇ ਪਿਆਰੇ, ਗੁਰੂ ਦੇ ਪਿਆਰ ਵਿੱਚ ਖਿੱਚੇ ਸਤਿਗੁਰਾਂ ਦੇ ਦੀਦਾਰ ਵਾਸਤੇ ਆਉਂਦੇ ਨੇ, ਸੰਗਾਂ ਦੇ ਸੰਗ ਆਉਂਦੇ ਨੇ, ਸੰਗਤਾਂ ਜਿਹੜੀਆਂ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ ਨੇ, ਗੁਰੂ ਦੇ ਪਿਆਰ ਦੀ ਗੁਰੂ ਦੇ ਚਰਨਾਂ ਦੀ ਖਿੱਚ ਪੈਂਦੀ ਏ, ਸੰਗਤਾਂ ਆਪ ਮੁਹਾਰੇ ਸਾਹਿਬ ਦੇ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ। ਇਸੇ ਤਰ੍ਹਾਂ ਹੀ ਦੁਆਬੇ ਦੀ ਧਰਤੀ ਤੇ ਸੁਲਤਾਨਪੁਰ ਸਾਹਿਬ ਦੇ ਬਿਲਕੁਲ ਨਜ਼ਦੀਕ ਐਨ ਸੁਲਤਾਨਪੁਰ ਦੇ ਨਾਲ ਲੱਗਦਾ ਪਿੰਡ ਹੈ ਡੱਲਾ, ਡੱਲੇ ਦੀਆਂ ਸੰਗਤਾਂ ਦੇ ਮਨ ਵਿੱਚ ਖਿੱਚ ਪਈ, ਸਤਿਗੁਰਾਂ ਦੇ ਦੀਦਾਰ ਕਰਨੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਵਿਖੇ ਬਖਸ਼ਿਸ਼ਾਂ ਵਰਤਾ ਰਹੇ ਨੇ ਤੇ ਇਹ ਡੱਲੇ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਖਡੂਰ ਸਾਹਿਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਇੰਜ ਤੁਰ ਪਈਆਂ ਨੇ।

ਇਹ ਗੁਰੂ ਦੇ ਪਿਆਰੇ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ ਪ੍ਰੋਗਰਾਮ ਬਣਾ ਲੈਂਦੇ ਨੇ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਟ ਹੈ। ਇਹ ਪਿਆਰ ਦੀਆਂ ਕਹਾਣੀਆਂ ਨੇ ਗੁਰੂ ਪਿਆਰਿਓ। ਆਪਾਂ ਸਧਾਰਨ ਲੋਕਾਂ ਦਾ ਵੀ ਕੋਈ ਬੱਚਾ ਸਾਹਮਣੇ ਆਉਂਦਾ ਹੋਵੇ, ਮਦਦਾਂ ਬਾਅਦ ਉਸ ਨੇ ਮਿਲਣਾ ਹੋਵੇ ਤਾਂ ਮਾਪੇ ਖਿੱਚੇ ਤੁਰੇ ਜਾਂਦੇ ਨੇ ਉਸ ਵੱਲ ਨੂੰ। ਅਸੀਂ ਵੀ ਇਸ ਸਾਹਿਬ ਜੀ ਦੇ ਪੁੱਤਰ ਹਾਂ। ਸਾਡਾ ਬਾਪ ਜਦੋਂ ਅਸੀਂ ਆਪਣੇ ਬਾਪ ਨੂੰ ਮਿਲਣ ਜਾਂਦੇ ਹਾਂ, ਇਹ ਵੀ ਪਿਆਰ ਦੇ ਨਾਲ ਭਰ ਜਾਂਦੇ ਨੇ। ਤਾਂ ਹੀ ਤਾਂ ਇਸ ਬਾਣੀ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ ਕਿ ਮੇਰਾ ਪੁੱਤਰ ਤੁਰ ਪਿਆ ਹੈ ਮੇਰੇ ਵੱਲ ਨੂੰ। ਸੋ ਸਤਿਗੁਰੂ ਜੀ ਬਖਸ਼ਿਸ਼ਾਂ ਕਰਨ ਤਾਂ ਸਾਹਿਬ ਜੀ ਦੇ ਦਰ ਤੇ ਪਹੁੰਚਿਆ ਜਾਂਦਾ ਏ, ਸਾਹਿਬ ਜੀ ਦਾ ਪਿਆਰ ਖੱਟਿਆ ਜਾਂਦਾ ਏ। ਗੁਰੂ ਦੀਆਂ ਬਖਸ਼ਿਸ਼ਾਂ ਹੀ ਹਰ ਥਾਂ ਤੇ ਵਰਤਦੀਆਂ ਨੇ, ਨਹੀਂ ਤਾਂ ਉਂਝ ਅਭਾਗਿਆਂ ਦੇ ਹਿੱਸੇ ਕਿੱਥੇ ਆਉਂਦਾ ਏ। ਕਈ ਤਾਂ ਇੱਥੇ ਆ ਕੇ ਵੀ ਗੈਰ ਹਾਜ਼ਰ ਰਹਿ ਜਾਂਦੇ ਨੇ। ਸਾਹਿਬ ਕਹਿੰਦੇ ਇੱਥੇ ਭਾਗਾਂ ਵਾਲੇ ਆਉਂਦੇ ਨੇ ਸਤਸੰਗ ਦੇ ਵਿੱਚ, ਪਰ ਕਈ ਇੱਥੇ ਆ ਕੇ ਵੀ ਗੈਰ ਹਾਜ਼ਰ ਰਹਿੰਦੇ ਨੇ। ਮਨ ਜਿਹੜਾ ਏ ਆਪਣੇ ਬੱਚੇ ਖਿਲਾਉਂਦਾ ਫਿਰਦਾ ਏ, ਘਰਾਂ ਵਿੱਚ ਤੁਰਿਆ ਫਿਰਦਾ ਏ, ਪਤਾ ਨਹੀਂ ਕਿੱਥੇ ਕਿੱਥੇ ਸੈਰ ਕਰਦਾ ਏ। ਇੱਥੇ ਹਾਜ਼ਰੀਆਂ ਵਿਰਲਿਆਂ ਦੀਆਂ ਲੱਗਦੀਆਂ ਨੇ। ਗੁਰੂ ਪਿਆਰਿਓ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਇਹ ਡੱਲੇ ਦੀਆਂ ਸੰਗਤਾਂ ਜਿਹੜੀਆਂ ਸ਼ਰਧਾ ਦੇ ਨਾਲ ਭਰੀਆਂ ਹੋਈਆਂ ਤਿਆਰੀਆਂ ਕਰਦੀਆਂ ਨੇ। ਗੁਰੂ ਦੇ ਪਿਆਰ ਵਿੱਚ ਰੱਤੀਆਂ ਇਹਨਾਂ ਫੌਜਾਂ ਨੇ, ਇਹਨਾਂ ਗੁਰਸਿੱਖ ਪਿਆਰਿਆਂ ਨੇ ਆਪਣੇ ਘਰੇਲੂ ਸਾਰੇ ਕੰਮ ਕਾਰ ਮੁਕਾ ਲੈ ਨੇ। ਸਾਰੇ ਮਿੱਥੇ ਸਮੇਂ ਦੇ ਮੁਤਾਬਕ ਇਕੱਠੇ ਹੁੰਦੇ ਨੇ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਇਹਨਾਂ ਨੇ ਅਰਦਾਸ ਸੋਧੀ। ਅਰਦਾਸ ਕਰਕੇ ਇਹਨਾਂ ਨੇ ਲਿਆਂਦੀਆਂ ਜੋ ਭੇਟਾਵਾਂ ਇਕੱਠੀਆਂ ਕੀਤੀਆਂ ਨੇ ਲੈ ਕੇ ਸਤਿਗੁਰੂ ਜੀ ਦੇ ਦੀਦਾਰ ਕਰਨ ਵਾਸਤੇ ਟੁਰ ਪਏ ਨੇ। ਇਹਨਾਂ ਨੇ ਬਿਆਸ ਦਰਿਆ ਨੂੰ ਪਾਰ ਕੀਤਾ ਏ, ਕਿਉਂਕਿ ਸੁਲਤਾਨਪੁਰ ਸਾਹਿਬ ਦੇ ਇਸ ਡੱਲੇ ਨਗਰ ਤੋਂ ਜਿਹੜਾ ਇਹ ਲਹਿੰਦੇ ਪਾਸੇ ਬਿਆਸ ਦਰਿਆ ਵਗਦਾ ਏ ਤੇ ਬਿਆਸ ਦਰਿਆ ਤੋਂ ਦੂਸਰੇ ਪਾਸੇ ਮਾਝੇ ਦੇ ਵਿੱਚ ਇਹ ਗੁਰਦੁਆਰਾ ਖਡੂਰ ਸਾਹਿਬ ਪਿੰਡਾ ਏ, ਜਿੱਥੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਬਖਸ਼ਿਸ਼ਾਂ ਵਰਤਾ ਰਹੇ ਨੇ। ਸੋ ਸਤਿਗੁਰੂ ਜੀ ਦੇ ਦੀਦਾਰ ਕਰਨ ਵਾਸਤੇ ਇਹ ਸੰਗਤ ਡੱਲੇ ਤੋਂ ਅਰਦਾਸਾਂ ਕਰਕੇ ਟੁਰ ਪਈਆਂ, ਬਿਆਸ ਦਰਿਆ ਨੂੰ ਪਾਰ ਕੀਤਾ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਜਾ ਹਾਜ਼ਰ ਹੋਏ ਨੇ। ਲਿਆਂਦੀਆਂ ਭੇਟਾਵਾਂ ਰੱਖੀਆਂ, ਸਾਹਿਬ ਜੀ ਦੇ ਚਰਨ ਪਰਸੇ, ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ ਤੇ ਸੰਗਤ ਲਾਹਾ ਖੱਟਣ ਲੱਗ ਪਈਆਂ ਨੇ। ਕੋਈ ਸੰਗਤ ਦੇ ਵਿੱਚ ਇੰਜ ਬੈਠ ਕੇ ਦੀਵਾਨ ਸਰਵਣ ਕਰਦਾ ਏ, ਕਿੰਨਾ ਕਿੰਨਾ ਚਿਰ ਜਿਹੜਾ ਏ ਦੀਵਾਨ ਵਿੱਚ ਬੈਠ ਕੇ ਇਸ ਰੂਹਾਨੀ ਰੰਗ ਨੂੰ ਮਾਰਦਾ ਏ। ਕਿਤੇ ਸੰਗਤਾਂ ਗੁਰੂ ਕੇ ਲੰਗਰ ਦੀਆਂ ਸੇਵਾ ਕਰਦੀਆਂ ਨੇ, ਕੋਈ ਲੱਕੜਾਂ ਪਾੜ ਰਿਹਾ ਏ। ਇਸੇ ਤਰ੍ਹਾਂ ਹੀ ਇਹਨਾਂ ਸੰਗਤਾਂ ਦੇ ਵਿੱਚ ਇੱਕ ਨੌਜਵਾਨ ਹੈ, ਮੁਸ਼ ਬਟੇਂਦਾ ਗੱਭਰੂ, ਹਜੇ ਹਲਕੀ ਦੀ ਉਮਰ ਦਾ ਪਰ ਬੜਾ ਹੀ ਸ਼ਰਧਾ ਦੇ ਨਾਲ ਭਰਿਆ ਹੋਇਆ ਏ। ਇਹ ਆਪਣੇ ਨਗਰ ਰਹਿੰਦਾ ਹੋਇਆ ਵੀ ਨਾਮ ਜਪਦਾ ਏ, ਬਾਣੀ ਪੜਦਾ ਨੇ, ਬਾਣੀ ਕੰਠ ਕੀਤੀ ਹੋਈ ਹੈ, ਇਹ ਸਿਮਰਨ ਕਰਦਾ ਏ, ਗੁਰੂ ਦੇ ਚਰਨਾਂ ਦੇ ਨਾਲ ਲਗਾਓ ਬੜਾ ਏ। ਇਹ ਨੌਜਵਾਨ ਸੰਗਤ ਦੇ ਵਿੱਚ ਇਸੇ ਤਰ੍ਹਾਂ ਹੀ ਸੰਗਤਾਂ ਦੇ ਨਾਲ ਕਿੰਨਾ ਕਿੰਨਾ ਚਿਰ ਸੰਗਤ ਵਿੱਚ ਬੈਠ ਕੇ ਐਸਾ ਇਕਾਗਰ ਚਿੱਤ ਬੈਠਦਾ ਏ ਕਿ ਸਤਿਗੁਰੂ ਜੀ ਇਸ ਦੇ ਮੁਖਾਰਬਿੰਦ ਵੱਲ ਵੇਖਦੇ ਰਹਿੰਦੇ ਨੇ ਕਿ ਵਾਹ ਇਹ ਨੌਜਵਾਨ ਕੈਸੇ ਰੰਗ ਦੇ ਵਿੱਚ ਜੁੜਿਆ ਹੋਇਆ ਏ। ਕਦੇ ਉਹ ਜਾ ਕੇ ਆਪਣੇ ਰੰਗ ਦੇ ਵਿੱਚ ਸੇਵਾ ਕਰਦਾ ਏ, ਮੇਰੇ ਪਾਤਸ਼ਾਹ ਜੀ ਸਾਰਾ ਕੁਝ ਵੇਖ ਰਹੇ ਨੇ। ਪਰ ਇਸ ਨੌਜਵਾਨ ਦੇ ਦਿਲ ਦੇ ਵਿੱਚ ਇੱਕ ਵਲਵਲਾ ਏ, ਮਨ ਦੇ ਵਿੱਚ ਕੁਝ ਗੱਲਾਂ ਨੇ, ਕੁਝ ਵਿਚਾਰ ਜਿਹੜੇ ਨੇ ਉਹ ਭੱਜੇ ਫਿਰਦੇ ਨੇ, ਇਹ ਵਿਚਾਰ ਜਿਹੜੇ ਨੇ ਉਬਾਲੇ ਖਾਂਦੇ ਫਿਰਦੇ ਨੇ। ਇਹ ਨੌਜਵਾਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਪਹੁੰਚਿਆ ਗਏ, ਪਾਤਸ਼ਾਹ ਜੀ ਦੇ ਹਜ਼ੂਰ ਖਲੋ ਕੇ ਇਸ ਨੇ ਜ਼ਿਗਰਾ ਕਰਕੇ ਹੌਸਲਾ ਕਰਕੇ ਸਤਿਗੁਰੂ ਜੀ ਦੇ ਨਾਲ ਗੱਲ ਕਰਨੀ ਸ਼ੁਰੂ ਕੀਤੀ। ਕਹਿੰਦਾ ਸਤਿਗੁਰੂ ਜੀ, ਮੈਂ ਆਪਣੇ ਮਿੱਤਰਾਂ ਦੇ ਕੋਲੋਂ ਸੁਣਿਆ ਏ ਕਿ ਹੰਸ ਵੀ ਹੁੰਦੇ ਨੇ ਤੇ ਪਰਮ ਹੰਸ ਵੀ ਹੁੰਦੇ ਨੇ। ਮੇਰੇ ਮਿੱਤਰਾਂ ਨੇ ਦੱਸਿਆ ਹੈ ਕਿ ਜਿਹੜੇ ਹੰਸ ਹੁੰਦੇ ਨੇ ਉਹ ਮਾਨ ਸਰੋਵਰ ਦੇ ਕਿਨਾਰੇ ਤੇ ਰਹਿੰਦੇ ਨੇ, ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ, ਤੇ ਇੱਕ ਉਹਨਾਂ ਦੀ ਵਿਸ਼ੇਸ਼ਤਾ ਏ ਕਿ ਜਿਹੜੇ ਹੰਸ ਹੁੰਦੇ ਨੇ ਉਹ ਦੁੱਧ ਵਿੱਚ ਚੁੰਝ ਪਾ ਕੇ ਉਹਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ
ਤੇ ਦੁੱਧ ਦੇ ਵਿੱਚੋਂ ਉਹ ਫੁੱਟ ਖਾਂਦੇ ਨੇ, ਜਿਹੜਾ ਅਸਲੀ ਤੱਤ ਹੁੰਦਾ ਏ ਉਹ ਖਾਂਦੇ ਨੇ। ਕੀ ਪਾਤਸ਼ਾਹ ਜੀ ਇਹ ਸੱਚ ਹੈ? ਤੇ ਨਾਲੇ ਮੈਨੂੰ ਇਹ ਵੀ ਕਿਰਪਾ ਕਰਕੇ ਦੱਸ ਦਿਓ ਸਤਿਗੁਰੂ ਜੀ ਕਿ ਪਰਮ ਹੰਸ ਵੀ ਹੁੰਦੇ ਨੇ। ਮੈਂ ਮਿੱਤਰਾਂ ਦੇ ਕੋਲੋਂ ਹੰਸ ਬਾਰੇ ਤਾਂ ਬੜਾ ਹੀ ਸੁਣਿਆ ਏ, ਪਰ ਪਰਮ ਹੰਸ ਬਾਰੇ ਕੁਝ ਨਹੀਂ ਪਤਾ। ਮੇਰੇ ਪਾਤਸ਼ਾਹ ਜੀ ਇਹਦੇ ਵਚਨ ਸੁਣਦੇ ਨੇ, ਕਿਉਂਕਿ ਇਹਦੇ ਅੰਦਰ ਜਿਹੜਾ ਰੂਹਾਨੀਅਤ ਦਾ ਰੰਗ ਹੈ ਪਾਤਸ਼ਾਹ ਜੀ ਵੇਖ ਰਹੇ ਨੇ ਸਤਿਗੁਰੂ ਜੀ ਤੋਂ ਉਹਲਾ ਕਿਹੜੀ ਚੀਜ਼ ਦਾ ਏ। ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਸਤਿਗੁਰੂ ਜੀ ਸਭ ਕੁਝ ਜਾਣਦੇ ਨੇ। ਗੁਰੂ ਪਿਆਰਿਓ ਸਾਨੂੰ ਹੀ ਭੁਲੇਖੇ ਹੁੰਦੇ ਨੇ, ਅਸੀਂ ਤਾਂ ਇੱਥੇ ਬੈਠੇ ਵੀ ਜਿਹੜੇ ਆ ਸਤਿਗੁਰੂ ਤੋਂ ਪਤਾ ਨਹੀਂ ਕਿੰਨੀਆਂ ਕੁ ਚੋਰੀਆਂ ਕਮਾਉਂਦੇ ਹਾਂ, ਅਸੀਂ ਮਨ ਵਿੱਚ ਪਤਾ ਨਹੀਂ ਕਿੰਨੀਆਂ ਕੁ ਖੋਟਾਂ ਲੈ ਕੇ ਬੈਠ ਜਾਂਦੇ ਹਾਂ, ਪਤਾ ਹੀ ਨਹੀਂ ਅਸੀਂ, ਕਿਉਂਕਿ ਅਸੀਂ ਸਤਿਗੁਰੂ ਜੀ ਦੇ ਬਾਰੇ ਇਹ ਨਹੀਂ ਨਾ ਜਾਣਦੇ ਕਿ ਸਤਿਗੁਰੂ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਨੇ। ਇਹ ਤਾਂ ਵੇਖ ਰਹੇ ਨੇ ਸਾਡੇ ਮਨ ਵਿੱਚ ਵਲਵਲਾ ਜਿਹੜਾ ਅਜੇ ਫੁੱਟਣਾ ਹੀ ਸ਼ੁਰੂ ਹੁੰਦਾ ਏ, ਤਾਂ ਸਤਿਗੁਰੂ ਜੀ ਉਸ ਦਿਲ ਦੇ ਵਲਵਲੇ ਨੂੰ ਜਾਣ ਲੈਂਦੇ ਨੇ। ਸਤਿਗੁਰੂ ਜੀ ਇਸ ਨੌਜਵਾਨ ਵੱਲ ਵੇਖ ਰਹੇ ਨੇ ਤੇ ਇਹ ਨੌਜਵਾਨ ਬੇਝਿਜਕ ਹੋ ਕੇ ਆਪਣੇ ਸਾਰੇ ਜੋ ਦਿਲ ਦੇ ਵਲਵਲੇ ਨੇ, ਜੋ ਦਿਲ ਦੇ ਸਵਾਲ ਨੇ, ਜੋ ਸਤਿਗੁਰੂ ਜੀ ਤੋਂ ਪੁੱਛਣਾ ਚਾਹੁੰਦਾ ਏ, ਇਸ ਨੌਜਵਾਨ ਨੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਹਜ਼ੂਰ

ਸੋ ਭਾਈ ਪਾਰੋ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਖਲੋਤੇ ਹੋਏ ਜੋਦੜੀ ਕਰਦੇ ਨੇ। ਪਾਤਸ਼ਾਹ ਜੀ ਇਸ ਦਾ ਸਾਰਾ ਸਵਾਲ ਬੜੇ ਗੌਰ ਨਾਲ ਸੁਣ ਰਹੇ ਨੇ। ਪਾਤਸ਼ਾਹ ਜੀ ਹੱਸ ਪਏ, ਮੁਸਕਰਾ ਪਏ, ਕਹਿੰਦੇ ਬੇਟਾ ਆ ਸਾਡੇ ਕੋਲ ਬੈਠ ਜਾ। ਸਾਹਿਬ ਜੀ ਨੇ ਕੋਲ ਬਿਠਾਇਆ, ਪਿੱਠ ਤੇ ਹੱਥ ਧਰਿਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ, ਹਾਂ ਪੁੱਤਰਾ ਤੂੰ ਜੋ ਹੰਸਾਂ ਦੇ ਬਾਰੇ ਵਿੱਚ ਸੁਣਿਆ ਹੈ ਬਿਲਕੁਲ ਸੱਚ ਹੈ। ਹੰਸ ਜਿਹੜੇ ਨੇ ਉਹ ਮਾਨ ਸਰੋਵਰ ਦੇ ਕਿਨਾਰੇ ਰਹਿੰਦੇ ਨੇ, ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ। ਤੇ ਇਹ ਵੀ ਸੱਚ ਹੈ ਕਿ ਹੰਸ ਜਿਹੜੇ ਨੇ ਦੁੱਧ ਦੇ ਵਿੱਚ ਆਪਣੀ ਚੁੰਝ ਪਾ ਕੇ ਉਹਦੇ ਵਿੱਚੋਂ ਪਾਣੀ ਵੱਖ ਕਰ ਦਿੰਦੇ ਨੇ, ਪਾਣੀ ਨੂੰ ਨਖੇੜ ਕੇ ਇੱਕ ਪਾਸੇ ਕਰ ਦਿੰਦੇ ਨੇ ਤੇ ਉਹਦੇ ਵਿੱਚੋਂ ਫੁੱਟ ਚੁੱਕ ਲੈਂਦੇ ਨੇ। ਇਹ ਰੱਬ ਨੇ ਉਹਨਾਂ ਤੇ ਇੱਕ ਅਲੌਕਿਕ ਬਖਸ਼ਿਸ਼ ਕੀਤੀ ਹੋਈ ਹੈ। ਫਿਰ ਪਾਤਸ਼ਾਹ ਜੀ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਕੌਣ ਹੁੰਦੇ ਨੇ? ਪਾਤਸ਼ਾਹ ਕਹਿੰਦੇ ਪੁੱਤਰ ਜੀ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਆਪਣੇ ਗੁਰੂ ਦੇ ਹਜ਼ੂਰ ਸੰਗਤੀ ਰੂਪ ਦੇ ਵਿੱਚ ਬੈਠਦੇ ਨੇ। ਤੇ ਉਹ ਜਿਵੇਂ ਹੰਸ ਜਿਹੜੇ ਨੇ ਮਾਨ ਸਰੋਵਰ ਦੇ ਕਿਨਾਰੇ ਤੇ ਹੁੰਦੇ ਨੇ, ਜਿਹੜੇ ਪਰਮ ਹੰਸ ਹੁੰਦੇ ਨੇ ਉਹ ਸੰਗਤੀ ਰੂਪ ਦੇ ਵਿੱਚ ਗੁਰੂ ਦੀਆਂ ਬਖਸ਼ਿਸ਼ਾਂ ਮਾਣਦੇ ਨੇ। ਜੇ ਹੰਸ ਮੋਤੀ ਚੁਗਦੇ ਨੇ ਤਾਂ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਨਾਮ ਦੇ ਮੋਤੀ ਚੁਗਦੇ ਨੇ, ਸ਼ਬਦ ਦੀਆਂ ਬਖਸ਼ਿਸ਼ਾਂ ਮਾਣਦੇ ਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਜਿਹੜੇ ਹੰਸ ਹੁੰਦੇ ਨੇ ਉਹ ਦੁੱਧ ਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ, ਫੁੱਟ ਖਾਂਦੇ ਨੇ। ਤੇ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਕੂੜ ਨਖੇੜ ਦਿੰਦੇ ਨੇ, ਉਹ ਰੂਹਾਨੀਅਤ ਦਾ ਰੰਗ ਮਾਣਦੇ ਨੇ, ਉਹ ਧਰਮ ਕਮਾਉਂਦੇ ਨੇ, ਸੱਚ ਕਮਾਉਂਦੇ ਨੇ, ਸੱਚ ਨਾਲ ਜੁੜ ਕਰਕੇ ਵੱਡੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਨੇ। ਖੁਸ਼ ਹੋ ਗਏ ਨੇ ਸੁਣ ਕੇ ਸਾਰੀਆਂ ਗੱਲਾਂ ਨੂੰ ਭਾਈ ਪਾਰੋ ਜੀ। ਤੇ ਫਿਰ ਇੱਕ ਸਵਾਲ ਫਿਰ ਮਨ ਚੋਂ ਉਪਜਿਆ, ਪਾਤਸ਼ਾਹ ਜੀ ਕੋਈ ਐਸਾ ਪਰਮ ਹੰਸ ਹੈ ਵੀ? ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਿਰ ਤੇ ਹੱਥ ਧਰਿਆ, ਕਹਿੰਦੇ ਭਾਈ ਪਾਰੋ ਪਰਮ ਹੰਸ ਤੂੰ ਹੀ ਬਣ ਕੇ ਇਸ ਰੰਗ ਨੂੰ ਵੇਖ ਲਵੀ। ਸਤਿ ਸ੍ਰੀ ਅਕਾਲ। ਇਹਦੇ ਗੁਰੂ ਦੀਆਂ ਬਖਸ਼ਿਸ਼ਾਂ, ਮੇਰੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਤੇ ਨਾਲ ਹੀ ਆਖਿਆ ਭਾਈ ਪਾਰੋ ਨਾਮ ਜਪ, ਸੇਵਾ ਕਰ, ਸੇਵਾ ਸਿਮਰਨ ਬੰਦਗੀ ਦੇ ਵਿੱਚ ਹੀ ਸਾਰੀਆਂ ਬਰਕਤਾਂ ਨੇ, ਤੇਰੀ ਅਵਸਥਾ ਇਹ ਬਣ ਜਾਵੇਗੀ, ਪਰ ਤੂੰ ਸੇਵਾ ਸਿਮਰਨ ਦੇ ਨਾਲੋਂ ਇੱਕ ਪਲ ਲਈ ਵੀ ਟੁੱਟਣਾ ਨਹੀਂ। ਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਨੇ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੋਵੇ, ਸਿਰ ਤੇ ਹੱਥ ਧਰਿਆ ਹੋਵੇ, ਤਾਂ ਫਿਰ ਇਹ ਮਿਆਵੀ ਤਮਾਸ਼ਾ ਤਾਂ ਜ਼ਿੰਦਗੀ ਦੇ ਵਿੱਚੋਂ ਮਨਫੀ ਹੋਣਾ ਹੀ ਹੋਣਾ ਸੀ, ਕੂੜ ਦੇ ਤਮਾਸ਼ੇ ਜ਼ਿੰਦਗੀ ਚੋਂ ਨਿਕਲ ਗਏ। ਬਸ ਹੁਣ ਭਾਈ ਪਾਰੋ ਜੀ ਨੂੰ ਸਿਰਫ ਤੇ ਸਿਰਫ ਸੇਵਾ ਨਜ਼ਰ ਆਉਂਦੀ ਏ, ਬੰਦਗੀ ਨਜ਼ਰ ਆਉਂਦੀ ਏ। ਬਸ ਪਤਾ ਹੀ ਨਹੀਂ ਕਿੰਨਾ ਕਿੰਨਾ ਚਿਰ ਸਮਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਚਿਰ ਉਹ ਸੰਗਤ ਦੇ ਭਾਂਡੇ ਮਾਜਦਾ ਰਹਿੰਦਾ ਹੈ, ਕਦੇ ਗੁਰੂ ਕੇ ਲੰਗਰ ਦੀ ਸੇਵਾ ਕਰਦਾ ਏ, ਤੇ ਜਦੋਂ ਬੈਠਦਾ ਏ ਤਾਂ ਫਿਰ ਘੰਟਿਆਂ ਵੱਡੀ ਸਿਮਰਨ ਦੇ ਵਿੱਚ ਹੀ ਜੁੜਿਆ ਰਹਿੰਦਾ ਏ। ਉਹਨੂੰ ਦੁਨੀਆਂ ਦਾ ਤਮਾਸ਼ਾ ਜਿਹੜਾ ਏ, ਇਹ ਜਗਤ ਦਾ ਤਮਾਸ਼ਾ ਜਿਹੜਾ ਕੂੜ ਨਜ਼ਰ ਆਉਣ ਲੱਗ ਪਿਆ, ਸਾਜੇ ਸਾਜੇ ਇਹ ਰੂਹਾਨੀ ਰੰਗ ਅੰਦਰ ਵਸਦਾ ਗਿਆ ਤੇ ਜ਼ਿੰਦਗੀ ਦੇ ਵਿੱਚੋਂ ਕੂੜ ਮਨਫੀ ਹੁੰਦਾ ਗਿਆ, ਰੱਬੀ ਬਖਸ਼ਿਸ਼ਾਂ ਵਰਤੀਆਂ। ਤੇ ਇਹ ਭਾਈ ਪਾਰੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਗੁਰੂ ਦਾ ਵਰਦਾ ਬਣ ਗਿਆ, ਗੁਰੂ ਦਾ ਸੇਵਕ ਬਣ ਗਿਆ, ਗੁਰੂ ਦੇ ਚਰਨਾਂ ਨਾਲ ਜੁੜ ਕਰਕੇ ਉਸ ਨੇ ਇਹ ਜੋ ਪਰਮ ਹੰਸ ਦੀ ਪਦਵੀ ਹੈ ਉਹ ਕਿਵੇਂ ਪਾਈ ਹੈ? ਆਓ ਢਾਡੀ ਸਿੰਘਾਂ ਦੇ ਕੋਲੋਂ ਇੱਕ ਕਵਿਤਾ ਸਰਵਣ ਕਰੋ ਜੀ।

ਸੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਵਰਤੀਆਂ ਨੇ। ਇਹ ਗੁਰੂ ਦਾ ਪਿਆਰਾ ਸਿੱਖੀ ਕਮਾਉਣ ਲੱਗ ਪਿਆ ਏ। ਸਹਿਜੇ ਸਹਿਜੇ ਸੁਰਤ ਚੜ੍ਹਦੀ ਜਾਂਦੀ ਏ। ਜਦੋਂ ਮਨ ਮਾਂਜਿਆ ਗਿਆ ਸੇਵਾ ਦੇ ਨਾਲ ਸੁਰਤ ਉੱਚੀ ਉੱਠ ਗਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ ਏ ਕਿ ਇਹ ਸਿੱਖੀ ਜਿਹੜੀ ਏ ਕਿਰਤੀਆਂ ਦਾ ਧਰਮ ਹੈ। ਆਪਣੇ ਘਰ ਦੀ ਕਿਰਤ ਵੀ ਕਰਨੀ ਏ, ਸੇਵਾ ਵੀ ਕਰਨੀ ਏ, ਨਾਮ ਵੀ ਜਪਣਾ ਏ। ਇੰਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹੁਕਮ ਦੇ ਨਾਲ ਇਹ ਭਾਈ ਗੁਰੂ ਦੇ ਪਿਆਰੇ ਭਾਈ ਪਾਰੋ ਜੀ ਜਿਹੜੇ ਨੇ ਆਪਣੇ ਨਗਰ ਡੱਲੇ ਆ ਜਾਂਦੇ ਨੇ ਤੇ ਅਗਾਂਹ ਜਾ ਕੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਵਰਤਦੀਆਂ ਨੇ। ਸਤਿਗੁਰੂ ਦੀ ਕਿਰਪਾ ਨਾਲ ਵੱਡੇ ਵੱਡੇ ਕ੍ਰਿਸ਼ਮੇ ਹੁੰਦੇ ਨੇ ਤੇ ਇਸ ਭਾਈ ਪਾਰੋ ਜੀ ਨੇ ਅਨੇਕਾਂ ਨੂੰ ਹੀ ਬਾਂਹ ਫੜ ਕੇ ਤਾਰਿਆ। ਇਹ ਆਪ ਜੀ ਦੇ ਨਾਲ ਇਤਿਹਾਸ ਇਸੇ ਤਰ੍ਹਾਂ ਜਾਰੀ ਰੱਖਦੇ ਹੋਏ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਇੰਨੀਆਂ ਕੁ ਬੇਨਤੀਆਂ ਦੇ ਨਾਲ ਖਿਮਾ ਦੇ ਜਾਚਕ ਹਾਂ, ਬੜੀਆਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ ਸਾਡੀਆਂ, ਭੁੱਲਾਂ ਨਾ ਚਿਤਾਰਿਓ। ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਿਓ, ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮੱਤ ਦੇ ਦੇਣ, ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਦੀ ਸੇਵਾ ਸਤਿਗੁਰੂ ਜੀ ਕਰਵਾਉਂਦੇ ਰਹਿਣ। ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਇਤਿਹਾਸ ਦਾ ਤੁਸੀਂ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਣ ਜੀ। ਆਪ ਜੀ ਦੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ। ਉਹ ਮੇਰੇ ਖੱਬੇ ਹੱਥ ਢਾਡੀ ਭਾਈ ਕੁਲਦੀਪ ਸਿੰਘ ਜੀ ਕੋਮਲ, ਪਿੰਡ ਨਵਾਂ ਪਿੰਡ ਦੋਨੇਵਾਲ, ਜ਼ਿਲ੍ਹਾ ਜਲੰਧਰ। ਸਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ, ਪਿੰਡ ਠੱਠਾ ਟਿੱਬਾ, ਜ਼ਿਲ੍ਹਾ ਕਪੂਰਥਲਾ। ਮੇਰੇ ਨਾਲ ਦੇ ਪਾਸੇ ਢਾਡੀ ਭਾਈ ਪਲਵਿੰਦਰ ਸਿੰਘ ਪ੍ਰੇਮੀ, ਪਿੰਡ ਲੋਹਾਰਾ, ਜ਼ਿਲ੍ਹਾ ਲੁਧਿਆਣਾ। ਤੇ ਦਾਸ ਅਮਰਜੀਤ ਸਿੰਘ ਜੌਹਲ ਬਿਧੀਪੁਰੀਆ, ਜਿਹਨੂੰ ਤੁਸੀਂ 1992 ਦੇ ਵਿੱਚ ਸਤਿਗੁਰੂ ਜੀ ਨੇ ਗੀਤ ਲਿਖਵਾਇਆ ਸੀ ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਇਹ ਹੰਸਰਾਜ ਹੰਸ ਨੇ ਗਾਇਆ ਸੀ। ਉਹਦੇ ਨਾਲ ਹੀ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ, ਸਿਰ ਲੱਥਦਾ ਬੇਸ਼ੱਕ ਲੱਥ ਜਾਵੇ, ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ। ਐਸੇ ਅਨੇਕਾਂ ਹੀ ਗੀਤ ਸਤਿਗੁਰੂ ਜੀ ਨੇ ਲਿਖਵਾਏ, ਤੁਸੀਂ ਸੰਗਤਾਂ ਨੇ ਮਾਣ ਬਖਸ਼ਿਆ। ਇੰਨੀਆਂ ਕੁ ਬੇਨਤੀਆਂ ਸਾਡੀਆਂ, ਇੰਨੀਆਂ ਕੁ ਸੇਵਾਵਾਂ ਪ੍ਰਵਾਨ ਕਰਿਓ। ਆਓ ਹੁਣ ਆਪ ਮਨ ਦੀ ਇਕਾਗਰਤਾ ਬਣਾ ਕੇ ਆਪਾਂ ਪਿਆਰ ਦੇ ਨਾਲ ਆਨੰਦ ਸਾਹਿਬ ਜੀ ਦਾ ਜਾਪ ਕਰੀਏ ਜੀ। ਆਨੰਦ ਸਾਹਿਬ ਜੀ ਦਾ ਆਪਾਂ ਰਲ ਕੇ ਪਾਠ ਕਰਨਾ ਏ। ਸੋ ਆਓ ਗੁਰੂ ਪਿਆਰਿਓ, ਆਪਾਂ ਮਨ ਦੀ ਇਕਾਗਰਤਾ ਬਣਾਈਏ।

ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡੁੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਤਾਂ ਇਹ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦਾ ਦੇ ਅੰਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੇਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਦੇ ਅੰਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਦੇ ਅੰਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਦੇ ਅੰਦਰ ਕੇ ਬੋਲੋ ਜੀ

ਤਤਰਸ਼ਰਿਆਏ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਸ੍ਰੀਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਰਾਮ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਦਵਾਨਾ ਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਰਾਹੀਂ ਇਤਿਹਾਸ ਗਾਇਆ ਗਿਆ ਛੇ ਪੁਰਨਾ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾਂ ਵਾਸਤੇ ਸੋ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ ਨੇ ਗੁਰਬਾਣੀ ਕੀਰਤਨ ਕਥਾ ਇਤਿਹਾਸ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਗੁਰਤਾਜ ਕਰਨਾ ਸੰਗਤ ਦੀ ਹਾਜ਼ਰੀ ਤਿਲ ਹੁਲਭੇਟਾ ਕੀਤੀ ਦਰਕਰ ਵੇਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ ਨੇ ਪਿਆਰੇ ਖਾਲਸਾ ਬੰਦੀ ਚੜ੍ਹਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਹੁਣ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ ਤੋਂ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ ਲਾਈ ਸ੍ਰੀ ਮੁੱਖ ਵਾਕ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਈ, ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾਂ, ਗੁਰਪੁਰੈ ਚਰਨੀ ਲਾਇਆ

0: ਫਤਿਹ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਤ ਮਨ ਚ ਹਾਜ਼ਰੇ ਪ੍ਰਿਆ ਗੁਰੂ ਸਾਹਿਬ ਜੀ ਕਿਰਪਾ ਸਮ ਸੰਗਤਾਂ ਦੀ ਹਾਜ਼ਰੀ ਅੰਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰ ਸਿੱਖੀ ਜੀਵਨ ਆਮਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਭਾਵ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੈ ਰਾਮ ਕਾਰ ਦੁਖ ਲੱਗੈ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਧ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਅਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ ਸੋਹੇਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹੇਲਾ ਸਿਵਰਿਹੁ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹੇਲਾ ਹੋ ਵਾਰੀ ਜਿਤ ਸੋਹੇਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛਿਅ ਘਰ ਛਿਅ ਗੁਰ ਛਿਅ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਾਵਣ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੇ ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਵਦ ਕਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਾਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ।

ਦਾਸ ਹੈ ਸੁਖ ਮੰਗ ਮੋਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੱਗੇ

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸੁਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰੁਣਾਉ ਨਿਧਿਆ ਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰ ਬਖਸ਼ਾਂ ਕੀਤੀਆਂ, ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦਾ ਕੋਟ ਕੋਟ ਆਨ ਸ਼ੁਕਰਿਆ ਸੁਣਿਆ। ਆਪ ਜੀ ਦੀ ਹਜ਼ੂਰ ਸੰਗਤ ਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ, ਸੋਹਿਲਾ ਬਾਣੀ ਦੇ ਜਾਪ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਵਾਂ ਵਾਸਤੇ ਸਮਤ ਬਖਸ਼ਣੀ, ਆਪ ਜੀ ਦੇ ਭਾਣੇ ਵਿਚਾਰ ਪਹਿਰ ਦੇਣ, ਸੁਖਾਂ ਨਾਲ ਬਤੀਤ ਹੋਏ ਰਹਿਣ। ਆਈ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ, ਸਤਿਗੁਰੂ ਜੀ ਕਿਰਪਾ ਕਰੋ, ਸੁਖਾਸਨ ਤਿਆਰ ਹਨ। ਆਪ ਚੱਲ ਕੇ ਵਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼, ਅੰਮ੍ਰਿਤ ਜਾਗਰਤ ਅਭਿਸ਼ੇਕ ਦਰਸ਼ਨਦਾਰੀ ਬਖਸ਼ਣੇ ਸੇ ਪਿਆਰੇ ਮੇਲ, ਦਿਲਾਂ ਮਿਲਿਆ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਛੱਡਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ।

Gurdad Sach, Happy Sach, Nanak Hosi Bi Sach, Wah Guru, Wah.

Guru Vaheguru Vaheguru.

वाहे गुरु वाहे गुरु वाहे गुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vahe Guru, Vahe Guru, Vahe Guru, Vahe Guru, Vahe Guru, Vahe Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

गुरु वाहे, वाहे गुरु, वाहे गुरु, वाहे गुरु,

है। वाहे गुरु, वाहे गुरु।

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਸ਼ੰਤ ਮਹੱਲਾ ਪਹਿਲਾ, ਫਿਰ ਸੰਗ ਮੂਠੜੀਏ, ਖਬਰ ਨਾ ਪਾਈਆ ਜੀਓ, ਮਸਤਕ ਲਿਖਿਆੜਾ ਲੇਖ, ਪੁਰਬ ਕਮਾਇਆ ਜੀਓ। ਵਾਹਿਗੁਰੂ ਸਾਹਿਬ ਦੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸਭ ਪਾਵ, ਕਾਲ ਕਲੇਹ ਤਨ ਮਾਹ ਮਿਟਾਵੋ, ਸਿਮਰੋ ਜਾਸ ਵਿਸੰਪਰ ਏਕੈ, ਨਾਮ ਜਪਤੇ ਅਗੰਤੇ ਅਨੇਕੈ, ਵੇਦ ਪ੍ਰਾਣ ਸਿਮਰਤ ਸੋਧਾਖਿਅਰ, ਕਿਨੇ ਰਾਮ ਨਾਮ ਇਕ ਆਖਿਅਰ, ਕਿਨਕਾ ਇਕ ਦੇਹ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨ ਆਵੇ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਹੁਣ ਸੰਗ ਮੋਹੇ ਉਧਾਰੋ, ਸੁਖਮਨੀ ਸੋਖੇ ਅੰਮ੍ਰਿਤ ਪ੍ਰਭ ਨਾਮ, ਭਗਤ ਨਾ ਕਹਿ ਮਨ ਬਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨਾ ਬਸੈ।

ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਹਿ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹਿ ਸਮਾਏ ਪ੍ਰਭ ਜੀ ਬਸੇ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੈ ਸੇ ਧਨਵੰਤੇ ਪ੍ਰਭ ਕਉ ਸਿਮਰੈ ਸੇ ਪਤਵੰਤੇ ਪ੍ਰਭ ਕਉ ਸਿਮਰੈ ਸੇ ਜਨ ਪਰਿਵਾਨ ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬੇ ਮਹਤਾਜੇ ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰੈ ਸੇ ਸੁਖਵਾਸੀ ਪ੍ਰਭ ਕਉ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਨੇ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਉ ਸਿਮਰੈ ਸੇ ਪਰ ਪੁਕਾਰੀ ਪ੍ਰਭ ਕਉ ਸਿਮਰੈ ਤਨ ਸਦਬਿਰਹਾਰੀ ਪ੍ਰਭ ਕਉ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰੈ ਤਨ ਸੁਖ ਬਿਹਾਵੇ ਪ੍ਰਭ ਕਉ ਸਿਮਰੈ ਤਿਨ ਆਤਮ ਜੀਤਾ ਪ੍ਰਭ ਕਉ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰੈ ਤਿਨ ਅੰਧ ਕਨੇਰੇ ਪ੍ਰਭ ਕਉ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣਧਨ ਜਾਗ ਨਾਨਕ ਸਿਮਰਨ ਪੂਰੈ ਪਾਉ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭ ਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨੇ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿੰਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰੈ ਸੇ ਜਨ ਜਨ ਕਉ ਪ੍ਰਭ ਮਾਇਆ ਨਾਨਕ ਦਿਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚਾ ਕੁੰਟ ਜਾਤੇ ਹਰ ਸਿਮਰਨ ਤਹਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਹੋ ਸਗਲੇ ਕਾਰ ਹਰ ਸਿਮਰਨ ਮੈਂ ਆਪ ਨਿੰਕਾਰ ਕਰ ਕਿਰਪਾ ਦਿਸਿਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਪੰਜਨਾ ਘੜ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੈ ਸੰਗ ਸੁਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੈ ਚਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਹਰਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਵ ਪ੍ਰਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ

ਗਾਵੇ ਦੇਹ ਮਾਰਗ ਇਹ ਜਾਤ ਅਕੇਲਾ ਤਹਿ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਏ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਬਿਘਨ ਜਹ ਆਏ ਸੰਘਾਰੇ ਹਰ ਕਾ ਨਾਮ

ਗੁਰੂ ਜੀ ਯਾਰਾ ਜਹਾਂ ਪੰਥ ਤੇਰਾ ਕੋ ਨਾ ਸਿੰਘਾਂ ਨੂੰ ਹਰ ਕਾ ਨਾਮ ਤਹਿ ਨਾਲ ਪਛਾਣੂ। ਜਹਿ ਮਹਾਂ ਭਿਆਨ ਤਪਤ ਬਹੁ ਕਾਮ ਤਹਿ ਹਰ ਕੇ ਨਾਮ ਕੀ ਤੁਮ ਉਪਰਿਛਾਮ। ਜਹਾਂ ਤ੍ਰਿਖਾ ਮਨ ਤੁਰ ਅਕਰਖੈ

ਵਿਖਿਆ ਟਰੇ ਜੜਤ ਹੋਏ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਦ ਬਹੁਮੂਚ ਬਹੁਤ ਸਿਆਣ ਜਮ ਕਾ ਪਹੁ ਵਿਆਪੇ ਅਨਕ ਜਤਨ ਕਾਰ ਤ੍ਰਿਸਨ ਨਾਮ ਤਰਾਪੇ ਭੇਖ ਅਨੇਕ ਅਗਨ ਨਹੀਂ ਬੁਝੈ ਕੋੜ ਪਾਵ ਦਰਗੈ ਨਹੀਂ ਸਿਜੇ ਸੂੜ ਸੁਨਾਈ ਉਹ ਪਿਆਲ ਮੋਹਿ ਵਿਆਪੇ ਮਾਇਆ ਜਾਲ ਵਰਕਤ ਉਦ ਸਗਲੀ ਜਮ ਜਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿ ਸੁਪ

ਚਾ ਨ ਪੇਖੇ ਸਗਲ ਸ੍ਰਿਸ਼ਟ ਸਾਜਨ ਸੁਖ ਦੁਖ ਜਨ ਸਮੁਦ੍ਰ ਤੇਤਾ ਨਾਨਕ ਪਾਪ ਨਹੀਂ ਲੈ ਪਾ ਨਿਤਨ ਕਉ ਤਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਦਾਨ ਕਨਕ ਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਦ ਜਾਨੂ ਆਪੇ ਆਪਣ ਸੰਗਿਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਕਬਰ ਨਾ ਜਾਣ ਸਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਾਸ ਸੁਣ ਰਸਨ ਬਖਾਨੀ

ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕਰ ਕਵ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕਉ ਸਿਮਰਤ ਪਰਮ ਗਤ ਪਾਵੇ ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਣੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਡ ਪੈਰ ਸਿਮਰਹ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਜੋਗ ਜਿਹ ਪ੍ਰਸਾਦ

ਖਾਨੇ ਮੁਖਤਾ ਕੋ ਜਸ ਰਸਨ ਬਖਾਨੇ ਜਿਹ ਪ੍ਰਸਾਦ ਤੇਰ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੇ ਜਿਹ ਪ੍ਰਸਾਦ ਅਰੋ ਕੰਚਨ ਦੇਹੀ ਲੇਵ ਲਾਭ ਤਿਹ ਰਾਮ ਸੁਨੇਹੀ ਜਿਹ ਪ੍ਰਸਾਦ ਰਵ ਲਾ ਰਹਿਤ ਮਨ ਸੁਖ ਪਾਵੇ ਹਾਰ ਹਾਰ ਜਸ ਕਹਿਤ ਜਿਹ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਜਦ ਤੁਝ ਕੋ ਨਾ ਪਹੁੰਚੈ ਮਨ ਸਾਫ ਸਾਫ ਸਿਮਰਹੁ ਪ੍ਰਭੁ ਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ ਜਿਹ ਪ੍ਰਸਾਦ

ਆਵੇ, ਜੇ ਪ੍ਰਸਾਦ ਸੁਖ ਸਹਿ ਸਮਾਵੇ, ਐਸਾ ਪ੍ਰਭ ਤਿਆਗ ਬਰਕਤ ਲਾਗ ਹੋ, ਗੁਰ ਪ੍ਰਸਾਦ ਨਾਨਕ ਮਨ ਜਾਗ ਹੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਵ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ

ਮਹਾਨ ਬ੍ਰਹਮ ਗਿਆਨੀ ਉਚੇ ਉੱਚਾ ਮਨੇ ਪਨਹਿ ਸਭ ਤੇ ਨੀਚਾ ਬ੍ਰਹਮ ਗਿਆਨੀ ਸੇਜਨ ਪਹਿ ਨਾਨ ਜਿਨ ਪ੍ਰਭ ਆਮ ਕਰੇ ਬ੍ਰਹਮ ਗਿਆਨੀ ਸਗਲ ਕਿਰੀ ਨਾਥ ਬ੍ਰਹਮ ਬ੍ਰਹਮ ਗਿਆਨੀ ਤੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਹਿਆ ਬ੍ਰਹਮ ਗਿਆਨੀ ਸਦਾ ਸਮਦਰ ਸਿੰਘ ਬ੍ਰਹਮ ਗਿਆਨੀ ਕੀ ਦ੍ਰਿਸ਼ ਤੇ ਅੰਮ੍ਰਿਤ ਬਰ ਸਿੰਘ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ

ਦੇ ਰਸ ਭੋਗੀ ਕਈ ਕੋਟ ਪੰਖੀ ਸਿਰ ਪਿਉ ਪਾਏ ਕਈ ਕੋਟ ਪਾਥਰ ਬ੍ਰਿਖ ਨਿਭਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਪੂਹੁ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ ਸਗਲ ਸਮਗਰੀ ਆਪਣੈ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਹ ਤਿਹ ਨਿਸਤਾਰੈ।

ਜਗਦੀਸ਼ ਜੀਓ ਪਿੰਡ ਸਭ ਤੇ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬੰਤਿਆ ਬਨਾਈ ਨਾਨਕ ਜੀ ਵੇ ਦੇਖ ਵਡਾਈ ਅਸਕਾ ਬਲਨਾਈ ਸਵਾਤ ਕਰਨ ਕਰਾਵਣ ਸਰਬ ਕੋ ਨਾਸ ਆਗਿਆਕਾਰੀ ਬਪਰਾ ਜੀਓ ਜੋਤ ਭਾਵ ਸੋਈ ਫੁਨ ਥੀਓ ਕਭੂ ਜਨੀ ਜਮੈ ਬਸੇ ਕਭੂ ਸੋ ਗਰਖ

ਨਾਨਕ ਗਰਭ ਨਲੇ ਅਸ਼ਪਦੀ ਜਿਸ ਕੇ ਹੰਤਰ ਰਾਜ ਵਿਮਾਨ ਸੋ ਨਰਕ ਪਾਤੀ ਹੋਵਤ ਸੁਆਣ ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕਹੋ ਕਰਮਵੰਤ ਕਹਾਵੈ ਜਨਮ ਮਰੈ ਬੋ ਜੋਨ ਪ੍ਰਭਾਵੈ ਧਨ ਭੂਮਿਕਾ ਜੋ ਕਰੇ ਗੋਮਾਨ ਸੋ ਮੂਰਖ ਅੰਧਾ

ਬੰਦ ਖਿਨਮੈ ਹੋਏ ਜਾਇ ਪਸਮੰਤ ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਜ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮੇਟੇ ਅਭਿਮਾਨ ਸੋ ਜਾਉ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੇ ਹਉ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰਿਆ।

ਪਾਰ ਬ੍ਰਹਮ ਜਨ ਸਤਿ ਗੁਰ ਜਾਤਾ ਨਾਨਕ ਸੋ ਜਨ ਸਤਿ ਸਮਾਤਾ ਸਲੋਕ ਰੂਪ ਨਰੇਖ ਨਰੰਕ ਤ੍ਰਿਹੁਗੁਣ ਤੇ ਪ੍ਰਭ ਭੇਨ ਤਿਸੇ ਵਜਾਏ ਨਾਨਕ ਅਜ ਸੋਭੇ ਸੋ ਪ੍ਰਸਾਨ ਅਸ਼ਟਪਦੀ ਅਬਨਾ

ਕੋਹੇ ਅਚਿੰਤ ਬਸੇ ਸੁਖ ਨਾਲ ਸਾ ਸਿੰਘ ਰਾਸ ਹਰਿ ਨਾਮ ਸੰਭਾਲ ਛਾੜ ਸਿਆਣ ਸਗਲੀ ਮਨਾ ਸਾਧ ਸੰਗ ਪਾਵੇ ਸਜ ਤਨਾ ਹਰ ਪੂੰਜੀ ਸੰਜ ਕਰੋ ਬਿਵਹਾਰੀ ਹਾਂ ਸੁਖ ਦੁਰਗਿਆ ਜੈਕਾਰ ਸਰਬ ਨਿਰੰਤਰ ਏਕੋ ਦੇਹ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਵੇ ਏਕ ਭਗਵੰਤ ਏਕੋ ਏਕ ਏ ਕਰਿਆ ਪੂਰਨ ਪੂਰਹਿ ਪ੍ਰਭ ਵਿਆਪ

ਦਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਇ ਲਾਵੇ ਮਨਹੀਤ ਹਮ ਨਿਰਗੁਣੀ ਆਰਨੀ ਜਾਉ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਇਕ ਨਿਮ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ

ਸਿੱਧਰ ਲਗਤ ਕਵ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੇ ਤਹਿ ਕਿਸੈ ਭੂ ਕਮ ਤ੍ਰਿਪਤਾਵੇ ਕਰਨ ਕਰਾਵਨ ਕਰਨੇ ਹਰ ਨਾਵਨ ਕਰਤੇ ਕਾ ਨਾਹੀ ਸੁਮਾਰ। ਜਬ ਆਪਣੀ

ਸਦਾ ਬਲਿਹਾਰ ਪੂਰਨ ਪੂਰ ਰਹਿ ਦਿਆਲ ਸਭੀ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿ ਉਭਿਆ ਅੰਮ੍ਰਿਤ ਪਾਲੇ ਜੀ ਅਨੁਭਵ ਭਾਤ ਜੋ ਜੋ ਰਚਿਓ ਸੁ ਤਿਸੇ ਤਿਆਦ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਾਣੇ ਅੰਤਰ ਵਿਸ਼ਵਾਸ ਕਰ ਮਾਣਿਆ ਕਰਨ ਹਰ ਨਾਨਕੇ ਕੁਜਾਨਾ ਮਾਣਿਆ।

ਸਭ ਧਰਮ ਸੰਤ ਜਨਾ ਸੁਣਹਿ ਸੁਭ ਬਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਹੈ ਰਹਿਤ ਸਤਿ ਬਿਨ ਸਾਧੂ ਸਭ ਕੈਦ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕਰਾਮ ਨਿਵਾਰ ਪ੍ਰਭ ਜਾਣੇ ਅੰਤਰ ਵਸੇ ਬਾਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਦ ਕੀ

ਨਾਨਕ ਦਿਆ ਬੁਝਾਏ ਸਰਪ ਹੁਦੇ ਆਵਰਤਾਰਾ ਸਰਬ ਨੈਣਿਆ ਪੇਖ ਨਿਵਾਰਾ ਸਗਲ ਸਮਗਰੀ ਜਾ ਕਾ ਤਨਾ ਪਣ ਜਾ ਸੇ ਆਪ ਹੀ ਸੁਨਾਵਣ ਜਾਣੇ ਖੇਰ ਬਣਾਇਆ ਗਿਆ ਕਾਰੀ ਕਿੰਨੀ ਮਾਇਆ ਸਭ ਕਹਿ ਮਧ ਹਲਿਪਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿ ਨੈ ਕਛ ਕਰਾ ਆਪ ਭਲਾ ਕਰ ਤੂੰ ਦਿਓ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜੋਤ ਬਹੁਤ ਆਪਣ ਸੰਗਰਾਜ।

ਹਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ

ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਮਿਣ ਭਾਣੇ ਕੇ ਨਾਹੇ ਕਰੀ, ਜੇ ਤੀ

ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤਸੰਗ ਤੋਂ ਗਿਆਨ, ਸੁਣੈ ਅੜਸਠ ਕਾ ਇਸ਼ਨਾਨ, ਸੁਣੈ ਪੜ ਪੜ ਪਾਵੈ ਮਾਨ, ਸੁਣੈ ਲਾਗੇ ਸਹਿਜ ਧਿਆਨ, ਨਾਨਕ

ਤਿਰਥ ਮਲ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਬਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਬਖਤ ਕਵਣ

ਕਹਿ ਕਹਿ ਕੇ ਜੇਬੜ ਭਾਵੈ ਤੇਬੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲਖੀਐ ਸਿਰ ਗਾ ਵਾਰ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ

ਕਰ ਰੱਖੇ ਧਾਰੇ, ਸਹੀ ਤੁਦ ਨੂੰ ਗਾਵੇ ਜੋਤ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇਵੈ ਚੇਤਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸੱਚ ਹੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ, ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋਤ ਸੁਭਾਵ ਹੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿ ਨਰਜਾਈ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਕਿੰਥਾ ਕਾਲ ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ, ਆਦੇਸ਼ ਤਸਾ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟਗੜ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਕੀ, ਰਿਧ ਸਿਧ ਅਵਰਾ ਸਾਧ, ਸੰਜੋਗ ਵਿਜੋਗ ਦੁਇ ਕਾਰ ਚਲਾਵੇ, ਲੇਖੇ ਆਵੈ ਭਾਗ, ਆਦੇਸ਼ ਤਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਹੀ ਜੁਗਤ ਵੇ ਆਈ, ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਈ ਬਾਣ, ਜਿਵ ਤਿਸ

ਕੀਸ ਇਹ ਦਰਾਹਪਦ ਪਵੜੀਆਂ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚ ਪੈਨਹਿ ਜੋਰ ਜੋਰ ਨਾ ਮੰਗਣ ਦੇਨਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ

ਆਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼। ਕੇਤੇ ਦੇਵ ਦਾਨ ਮੁਨ ਕੇਤੇ,

ਜਿੱਥੇ ਨਾਦ ਵਿਨੋਦ ਕੋਡ ਆਨੰਦ ਸਨਮਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ ਘੜੀਐ ਸੁਰਤ।

ਹੈ। ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਤਿੱਥੇ ਖੰਡ ਮੰਡਲ ਬ੍ਰਹਮੰਡ

ਅਮਰਨਾਥ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੁਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਹੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਅਕਰਮੰਗ ਨਮਸਤੰਗ ਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਸ਼ੇਦੇ ਨਮਸਤੰਗ ਗਾਧੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਵੇਕੇ ਨਮਸਤੰਗ ਅਨੇਕੇ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਦਰ ਕਰਮੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਭੇਸੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਧਾਤੇ ਨਮਸਤੰਦਰ ਗਾਤੇ ਨਮਸਤੰਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸ਼ੋਕੇ ਨਮਸਤੰਦਰ ਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਮਾਨੇ ਨਮਸਤੰਗ ਨਿਧਾਨ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਭਜਮੇ ਨਮਸਤ ਅਜਮੇ ਆਦੇਸੰਗ ਅਦੇਸੇ ਨਮਸਤੰਗ ਬੇਸੇ ਨਮਸੰਗ ਦਰਦਾਮੇ ਨਮਸੰਗ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਅਜਨਮੇ ਨਮਸੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਦਰਸਾਕੇ ਨਮਸਤੰਗ ਦਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ

ਆਇਓ ਦੇਵ ਦੈਨ ਦਰਸ਼ਨ ਬਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸਿਵਕਨ ਕੋ ਸਿਵਕਨ ਸੁਖ ਦੀਓ ਸਤਰਨ ਕੋ ਬਲ ਮੋਹ ਬਦ ਕੀਓ

ਗੁਰੂ ਬਿਠੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ

ਤਿਤ ਕਰ ਅਨਹਦ ਵਾਜੇ। ਸਾਚੀ ਲਵੈ ਬਿਨੰਦ ਹੇ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ, ਤਦਬਾ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ, ਇਸ ਨੂੰ ਹਰਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ

ਇੱਕ ਭਰਮ ਭੁੱਲੇ ਫਿਰੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ ਕਹੇ ਨਾਨਕ, ਜਿਸ ਦੇ ਪਿਆਰੇ ਸੋਈ ਜਨ ਪਾਵਾਹੇ। ਆਵੋ ਸੰਤ ਪਿਆਰੇ ਹੋ, ਅਗਥ ਕੀ ਕਰੇ ਕਹਾਣੀ, ਕਰੇ ਕਹਾਣੀ ਅਗਥ ਕੇਰੀ ਕਿ ਦੁਆਰੇ ਪਾਈਐ। ਧਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ, ਕਥਿਓ ਅਗਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਦ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨਾ ਕੀਤੀ, ਜਿਨ ਠਗਵਲੀ ਪਾਈਆ, ਕੁਰਬਾਨ ਕੀਤਾ ਤਸੈ ਵਿਟਹੋ, ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੈ, ਸਾ ਤੇਰਾ ਚੱਲੇ ਨਾਹੀ, ਇਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜਨ ਸਭ ਖੇਲ ਤੇਰਾ ਕਿਆ ਕੁ ਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ, ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾ ਰਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੂੰ ਉਪਾਏ, ਇੱਕ ਵੇਖ ਵੇਖ ਪਰਸਨ ਆਇਆ, ਲਭ ਲੁਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਨੂ ਆਪ ਉੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਇਹ ਤਮਾਰਗ ਜਾਣਾ। ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤਿਵ ਚੱਲਾਂ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਵੈ ਚੱਲਾਂ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਸਦਾ ਧਿਆ ਵਹੇ, ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੇ ਸੁਖ ਪਾ ਵਹੇ। ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾ ਵਹੇ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਉਹ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਘਰੇ ਰੇ ਕਰੇ ਗੱਲਾਂ, ਗੱਲੀ ਕਿਨ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵੇ ਤੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਤੋਏ ਗੁਰਮੁਖ ਜਿਨੇ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਨਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜਨਾ ਉਪਜਾਇ, ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਰਾਗਵ ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵਜਾਏ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਨੀ ਜਨਮ ਜੂਆ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜੋ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਨੀ ਜਨਮ ਜੂਆ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਗਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਨ ਜਾ ਰਹੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਹੋ ਰਹਾ ਗੁਰੂ ਨਾਲੇ, ਜੀ ਗੁਰ ਕੇ ਚਰਨ ਹਿਰਦੇ ਤੇ ਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੈ, ਗੁਰਬਿਨ ਅਬਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੁਨੀ ਪਰ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਬਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ।
ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਵਾ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ, ਤੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇਕ ਸਿਉ ਲਿਵਰਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨ ਪਾ ਵਿਚਾਰ ਦੇ ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ

ਅਹੋ ਚਾਵੇ, ਉਸ ਨੂੰ ਕਹਿ ਪੋਏ ਨਾ ਸਕੀ, ਜਿਸ ਨੂੰ ਆਪਣੀ ਲਿਵਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੇ ਨਾਮ ਕੇਵਟ ਦਾਤਾ, ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਧਰ ਮਹਿ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਅਜਿਹੀ, ਕਰਤਾ ਖੇਲ ਰਚਾਇਆ, ਜਤ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ।

ਇਹ ਲਾਹ ਖਟਿਓ ਦਿਹਾੜੀ, ਇਹੋ ਧਨ ਤੇ ਨਾ ਮਿਲਿਆ ਜਿਨ ਹਰਾਪੇ ਭਾਣਾ, ਕਹਿ ਨਾਨਕ ਰਾਸ ਮੇਰੀ ਮਨ ਹੋਆ ਵੰਜਾਰਾ। ਇਹ ਰਸਨਾ ਤੂੰ ਅੰਮ੍ਰਿਤ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਿਤੈ ਜਿਚਰ, ਹਰ ਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰ ਰਸ, ਬਾਹੁਣਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਆਏ, ਕਹਿ ਨਾਨਕ ਹੋਰ ਆਨ ਰਾਸਾ ਵੀ ਸਰੇ ਜਾਂ ਹਰ

ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨਿਤਰੋ ਮੇਰੇ ਹੋ, ਹਰ ਤੁਮੈ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ, ਇਹ ਸਰਵਣ ਹੋ ਮੇਰੇ ਹਾਓ, ਸੱਚ ਹੈ ਸੁਣਣਾ ਅਨੋ ਬਿਠਾਏ, ਸੱਚ ਹੈ ਸੁਣਣਾ ਅਨੋ ਬਿਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਦਨ ਹਰਿਆ ਹੋਵਾ, ਰਸਨਾ ਰਸ ਮਾਣੀ, ਸੱਚ ਅਲਖ ਵਿਡਾਣੀ, ਤਾਂ ਕਿ ਗਦ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚ ਹੈ ਸੁਣਣਾ ਅਨੋ ਬਿਠਾਏ, ਹਰ ਜੀਓ ਗੁਫਾ ਅੰਦਰ ਰਾਖੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨਾਉ ਦੁਆਰੇ ਪ੍ਰਗਟ ਕੀਏ,

ਅਗਰ ਪਿਆਰਾ ਹੈ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ, ਗਾਵ ਤਾਂ ਸੁਹਿਲਾ ਕਰ ਸਾਚੇ, ਜਿਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾ ਦੁੱਧ ਭਾਵੇ, ਗੁਰਮੁਖ ਜਿਨਾ ਬੁਝਾਵੇ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ।

ਫਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮਿੱਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਆਪ ਗੁਣ ਬਹਿ ਬਹਿ ਰੋਸੀ ਧਨ ਜੋਬਨ ਆਖ ਕੀ ਛਾਇਆ ਬਿਰਧ ਭਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਛੁੱਟੀ ਝੂਠ ਵਿਛੁੰਨਿਆ ਬੁੱਢੀ ਘਰ ਘਾਲਿਓ ਗੁਰ ਕਹਿ ਭਾਏ ਚਲੋ ਸਾਚਾ ਨਾਮ ਤੇ ਆਏ ਪਾਵੇ ਸੁਖ ਮਹਿਲੋ ਹਰ ਨਾਮ ਤੇ ਆਏ ਤਾਂ ਸੁਖ ਪਾਏ ਪਈ ਅੜੈ ਦਿਨ ਚਾਰੇ ਨਿਜਗਰ ਜਾਏ ਬਹਿ ਸੱਚ ਪਾਏ ਅੰਦਰ ਨਾਲ ਪਿਆਰੇ ਵਿਣ ਭਗਤੀ ਘਰ ਵਾਸ ਨਾ ਹੋਵੀ ਸੁਣਿਆ ਹੋ ਲੋਕ ਸਭਾਏ ਨਾਨਕ ਸਰਸੀ ਤਾਂ ਪਿਰ ਪਾਏ ਰਾਤੀ ਸਾਚੈ ਨਾਏ ਪਿਰ ਧਨ ਭਾਵੈ ਤਾਂ ਪਿਰ ਭਾਵੈ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਸਵਾਰੀ ਜੀ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾਹਾਂ ਪਿਆਰੀ ਨਿਮਰ ਭਗਤ ਕਰੇਈ

ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਭਾਏ ਭਗਤ ਪ੍ਰਭ ਰਾਤੀ ਪਿਰ ਰਲੀਆਲਾ ਜੋਬਣ ਬਾਲਾ ਤਿਸ ਰਾਵੈ ਰੰਗ ਰਾਤੀ ਗੁਰ ਸ਼ਬਦ ਵਿਗਾਸੀ

ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਨਾਮ ਜਪਿਆ ਗਿਆ ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਬਿਰਾਜ ਹੋ ਗਏ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਪਿੱਤਰ ਹੁਕਮ ਬਖਸ਼ਿਸ਼ ਕੀਤੇ ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹੁਣ ਸ੍ਰੀ ਆਸਕੀ ਵਾਰ ਦੇ ਸ਼ਬਦ ਪ੍ਰਾਰੰਭ ਹੋਣ ਜਾ ਰਹੇ ਹਨ ਭਾਈ ਸਾਹਿਬ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਗੁਰੂ ਪਾਤਸ਼ਾਹ ਪਿਆਰ ਸਰਵਣ ਕਰੋ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਪੁਰਬ ਦੇ ਆਉਣ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਬਿਲਗਾ ਪਿੰਡ ਨਿਵਾਸੀ ਸੰਗਤਾਂ ਵੱਲੋਂ ਆਉਣ ਵਾਲੇ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਪ੍ਰਾਰੰਭ ਹੋ ਰਹੇ ਹਨ ਸੱਤ ਐਤਵਾਰ ਸਵੇਰੇ ਸੰਪੂਰਨਤਾ ਐਤਵਾਰ ਦੀਵਾਨ ਇਸੇ ਖੁਸ਼ੀਆਂ ਸੰਬੰਧ ਸਜਣਗੇ ਕੀਰਤਨ ਦਰਬਾਰ ਢਾਡੀ ਦਰਬਾਰ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ ਆਉਣ ਕੀਰਤਨ ਰਾਹੀਂ ਜੁੜਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਵਿੰਦਰ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ। ਸੋ ਕੱਲ ਹੀ ਸ਼ਾਮ ਤੋਂ ਭਾਈ ਸਾਹਿਬ ਜੀ ਆਪਣੇ ਕੋਲ ਪਹੁੰਚੇ ਹਨ। ਇੱਕ ਮਹੀਨਾ ਆਪ ਸੰਗਤਾਂ ਦੀ ਸਵੇਰੇ ਸ਼ਾਮ ਜੋ ਕਥਾ ਦੀ ਸੇਵਾ ਕਰਨਗੇ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਲਾਹਾ ਲੈਣਾ ਜੀ ਸਮੂਹ ਸੰਗਤਾਂ ਵੱਲੋਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਜੀ ਨੂੰ ਜੀ ਆਇਆ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਹਰ ਸਾਲ ਦੀ ਤਰ੍ਹਾਂ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੇ ਖੁਸ਼ੀ ਵਿੱਚ ਸਮਾਗਮ ਹੁੰਦੇ ਹਨ। ਸੋ 3 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 4 ਤਰੀਕ ਸ਼ਾਮ ਨੂੰ ਜੋ ਢਾਡੀ ਦਰਬਾਰ ਹੁੰਦੇ ਹਨ। 5 ਤਰੀਕ ਨੂੰ ਸੰਪੂਰਨਤਾਵਾਂ ਹੋਣਗੀਆਂ, ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

जी की फतेह। जुगो जुग अटल धन धन साहिब। श्री गुरु ग्रंथ साहिब महाराज जी दी पावन पवित्र हजूरी च हाजरियां भर रही गुरु रूप गुरु खालसा सतसंग जीओ वड्डियां पागां वाले हां सच्चे पातशाह जी की शो नसीब हो रही है। ये महाराज साहब जी की जड़ी सरण है ना सतसंग जी, भावें हजार बार लिखवा के लै लो बिना चंगे भागां तो कदे भी किसी नूं नसीब नहीं हुंदी। आखो सतनाम श्री वाहिगुरु। इसे करके मेरे साहिब दी बाणी ने बार बार आख्या है, वड भागी हर संगत पावै, भागहीन भ्रम चोटां खावै, बिन भागां सतसंग न लभै, बिन संगत मैल प्रीजै जीओ। बहुत चंगे कर्म किते होण ना ता महाराज जी दी संगत नसीब हुंदी है, और जिन्हां नूं हुंदी है जिन्हां दे दिल जुड़े है महाराज जी दे नाल, जिन्हां दे रोम रोम च चरनाहट पैदा हो जांदी है महाराज जी दे बचन सुन के, ਉਹ ਕਿੰਨਿਆਂ ਕੁ ਭਾਗਾਂ ਵਾਲੇ ਹੈ ਉਹ ਕਦੇ ਸੋਚ ਵੀ ਨਹੀਂ ਸਕਦੇ। ਕਿਉਂਕਿ ਕੁਛ ਦਾਤਾਂ ਵਾਹਿਗੁਰੂ ਦੀਆਂ ਐਸੀਆਂ ਨੇ ਜਿਹੜੀਆਂ ਜਾਂ ਤਾਂ ਅਖੀਰ ਜਦੋਂ ਮੰਜ਼ਿਲ 'ਤੇ ਪਹੁੰਚ ਜਾਈਦਾ ਉਦੋਂ ਸਮਝ ਪੈਂਦੀਆਂ ਨੇ, ਜਾਂ ਜਦੋਂ ਵਾਹਿਗੁਰੂ ਦੀ ਦਰਗਾਹ 'ਚ ਵਾਸਾ ਮਿਲਦਾ ਬਖਸ਼ਿਸ਼ ਮਿਲਦੀ ਹੈ ਉੱਥੇ ਸਮਝ ਆਉਂਦੀਆਂ ਨੇ। ਆਮ ਇਨਸਾਨਾਂ ਦੇ ਆਮ ਦਿਮਾਗਾਂ ਦੇ ਮਹਾਰਾਜ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਨੂੰ ਸਮਝਣਾ ਇਹ ਬਸ ਦੀ ਗੱਲ ਨਹੀਂ। ਗੁਰੂ ਬਹੁਤ ਵੱਡੀ ਤਾਕਤ ਹੈ, ਇਹਨੂੰ ਇਨਸਾਨੀ ਬੁੱਧੀ ਨਾਲ ਨਾਪਿਆ ਤੋਲਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਪਾਤਸ਼ਾਹ ਦੀ ਬਾਣੀ ਹੈ, ਸਤਸੰਗਤ ਜੀ ਜਿੰਨੇ ਵੀ ਵਿਚਾਰ ਕਰਦੇ ਹੈ ਬਾਣੀ ਦੀ ਜਾਂ ਪਰਮਾਤਮਾ ਦੇ ਵਿਸ਼ੇ ਦੇ ਉੱਤੇ, ਕਲਗੀਧਰ ਵਾਹਿਗੁਰੂ ਜੀ ਪਿਤਾ ਜੀ ਮਹਾਰਾਜ ਫੁਰਮਾਨ ਕਰਦੇ ਹੈ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਵਾਹਿਗੁਰੂ ਜਿੰਨੀ ਕੁ ਤੁਸੀਂ ਕਿਸੇ ਨੂੰ ਬੁੱਧੀ ਦਿੱਤੀ ਹੈ ਉਨਾ ਕੁ ਕੋਈ ਤੁਹਾਨੂੰ ਬਿਆਨ ਕਰ ਦਿੰਦਾ ਹੈ, ਉਸ ਤੋਂ ਬਾਅਦ ਬਿਆਨ ਕਰ ਸਕੇ ਕਥਨ ਕਰ ਸਕੇ ਕਿਸੇ ਦੀ ਤਾਕਤ ਨਹੀਂ ਹੈ। ਸੋ ਮਹਾਰਾਜ ਜੀ ਦੀ ਬਾਣੀ ਨੂੰ ਸਮਝ ਲੈਣਾ ਸਾਡੇ ਵੱਸ ਦੀ ਗੱਲ ਨਹੀਂ ਹੈ। ਚਾਹੇ ਬੰਦਾ ਕਿੱਡਾ ਵੱਡਾ ਵੀ ਵਿਦਵਾਨ ਕਿਉਂ ਨਾ ਹੋਵੇ, ਪਰ ਜੇ ਕੋਈ ਕਹੇ ਵੀ ਮੈਂ ਸਮਝ ਲਵਾਂਗਾ, ਮਹਾਰਾਜ ਜੀ ਕਹਿੰਦੇ ਜੇ ਕੋਈ ਕਹੇ ਪਿੱਛੇ ਪਛਤਾਏ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋਈ ਕਹੇ ਪਿੱਛੇ ਪਛਤਾਏ। ਉਸ ਮੰਡਲ ਦੀਆਂ ਗੱਲਾਂ ਕਥਨੀ ਨਹੀਂ ਕੀਤੀਆਂ ਜਾ ਸਕਦੀਆਂ ਜਿਸ ਮੰਡਲ ਦੀ ਗੱਲ ਬਾਣੀ ਕਰਦੀ ਹੈ। ਜੇ ਕਿਸੇ ਨੂੰ ਉੱਥੇ ਦਾ ਅਨੁਭਵ ਹੁੰਦਾ, ਮਹਾਰਾਜ ਜੀ ਕਹਿੰਦੇ ਜੇ ਬੋਲ ਕੇ ਦੱਸਦਾ ਫਿਰ ਉਹਨੂੰ ਪਛਤਾਉਣਾ ਪੈਂਦਾ, ਉਹਦੀ ਆਪ ਦੀ ਖੇਡ ਨਹੀਂ ਰਹਿੰਦੀ।
ਸੋ ਗੁਰਮੁਖੋ ਇਹ ਸੱਚੇ ਪਾਤਸ਼ਾਹ ਜੀ ਦੀ ਬਾਣੀ ਇਹਦੀ ਮਹਿਮਾ ਇਹਦੀ ਉਪਮਾ ਕੋਈ ਬਿਆਨ ਨਹੀਂ ਕੀਤੀ ਜਾ ਸਕਦੀ। ਹਾਂ ਜਿੰਨੀ ਜਿੰਨੀ ਵਾਹਿਗੁਰੂ ਜੀ ਨੇ ਕਿਸੇ ਵਕਤੇ ਨੂੰ ਮਤ ਦਿੱਤੀ ਹੈ ਉੱਨੀ ਉੱਨੀ ਇੱਕ ਬਾਣੀ ਦੀ ਵਿਆਖਿਆ ਆਪ ਸੰਗਤਾਂ ਦੇ ਨਾਲ ਉਹਦੀ ਸਾਂਝ ਪਾ ਲੈਂਦਾ ਹੈ। ਆਓ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਲੰਬਾ ਹੈ ਅੱਜ ਅਖਰੀ ਅਰਥਾਂ ਦੇ ਵਿੱਚ ਮਹਾਰਾਜ ਜੀ ਦੇ ਅੰਮ੍ਰਿਤ ਵਰਗੇ ਬੋਲਾਂ ਨੂੰ ਵਿਚਾਰੀਏ ਸੁਣੀਏ ਕੀ ਬਖਸ਼ਿਸ਼ ਮਹਾਰਾਜ ਜੀ ਕਰਦੇ ਨੇ ਸਾਨੂੰ ਤੁਹਾਡੇ ਲਈ ਮੇਰੇ ਲਈ ਸਭ ਲਈ ਉਪਦੇਸ਼ ਹੈ ਇਹ। ਹਾਂ ਫਰਕ ਇੰਨਾ ਕੁ ਹੈ ਵੀ ਇੱਕ ਸਰੀਰ ਦੀ ਡਿਊਟੀ ਉਪਦੇਸ਼ ਨੂੰ ਮਹਾਰਾਜ ਦੀ ਖਤ ਨੂੰ ਚਿੱਠੀ ਨੂੰ ਪੜ੍ਹਨ ਦੀ ਲਾਈ ਹੈ ਮਹਾਰਾਜ ਜੀ ਨੇ ਆਪ ਬੈਠ ਕੇ ਕੋਲ ਤੇ ਕੁਛ ਨੂੰ ਸੁਣਨ ਦੀ ਡਿਊਟੀ ਲਾਈ ਹੈ। ਇੰਨਾ ਕੀ ਫਰਕ ਹੈ ਬਸ ਉਪਦੇਸ਼ ਦੋਨਾਂ ਲਈ ਬਰਾਬਰ ਹੈ। ਆਓ ਚਿੱਤ ਬਿਰਤੀਆਂ ਨੂੰ ਕਰੀਏ ਕਾਗਰ ਰਸਨਾ ਦੀ ਪਵਿੱਤਰਤਾ ਲਈ

ਧਨਾ ਸ੍ਰੀ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਸ਼ਾਂਤ ਉਚਾਰਨ ਕਰਦੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਫਿਰ ਸੰਗ ਮੋਟੜੀਏ ਖਬਰ ਨਾ ਪਾਈਏ ਜੀ, ਮਹਾਰਾਜ ਜੀ ਨੂੰ ਆਪਾਂ ਸਵਾਲ ਕਰੀਏ। ਮਹਾਰਾਜ ਹਰ ਇੱਕ ਦਾ ਹੀ ਇਹ ਸਵਾਲ ਹੁੰਦਾ, ਉਹ ਵਾਹਿਗੁਰੂ ਪਰਮਾਤਮਾ ਕਿੱਥੇ ਰਹਿੰਦਾ, ਉਹਦੀ ਕੋਈ ਸੋ ਦਿਓ, ਕੋਈ ਖਬਰ ਦਿਓ, ਉਹਨੂੰ ਮਿਲਿਆ ਕਿਵੇਂ ਜਾ ਸਕਦਾ। ਮਹਾਰਾਜ ਜੀ ਕਹਿੰਦੇ ਭਾਈ ਜੀਵ ਰੂਪ ਇਸਤਰੀ ਦੇ ਸੰਦਰਭ ਦੇ ਵਿੱਚ ਇਹ ਸਾਰਾ ਸ਼ਬਦ ਹੈ, ਪਤੀ ਰੂਪ ਪਰਮਾਤਮਾ ਔਰ ਜੀਵ ਰੂਪ ਇਸਤਰੀ। ਪਰ ਆਪਾਂ ਭਗਤ ਔਰ ਪਰਮੇਸ਼ਰ ਦੇ ਸੰਦਰਭ ਵਿੱਚ ਵਿਆਖਿਆ ਕਰਦੇ ਜਾਵਾਂਗੇ। ਗੱਲ ਇੱਕੋ ਹੀ ਹੁੰਦੀ ਹੈ, ਭਗਤੀ ਜੀਵ ਰੂਪ ਇਸਤਰੀ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਤੀ ਰੂਪ ਪਰਮਾਤਮਾ ਦੇ ਰੂਪ ਦੇ ਵਿੱਚ ਪੇਸ਼ ਕਰਦੀ ਹੈ। ਗੱਲ ਸਤਿਗੁਰੂ ਦਾ ਉਪਦੇਸ਼ ਹਿਰਦੇ ਚ ਵਸਾਉਣ ਦੀ। ਮਹਾਰਾਜ ਜੀ ਕਹਿੰਦੇ ਫਿਰ ਸੰਗ ਮੁੱਠੜੀਏ ਆ ਜੀਵ ਰੂਪ ਇਸਤਰੀਏ। ਉਹ ਭਾਈ ਰੱਬ ਦੇ ਪਿਆਰਿਆ, ਤੂੰ ਪੁੱਛਦਾ ਵਾਹਿਗੁਰੂ ਕਿੱਥੇ ਹੈ, ਉਹਦੀ ਕੋਈ ਖਬਰ ਦੇ, ਉਹਦਾ ਕੋਈ ਟਿਕਾਣਾ ਦੱਸ। ਕਹਿੰਦੇ ਉਹ ਤਾਂ ਤੇਰੇ ਨਾਲ ਹੀ ਹਰ ਸਮੇਂ, ਖਬਰ ਨਾ ਪਾਈਆ ਜੀ, ਉਹ ਤੂੰ ਖਬਰ ਹੀ ਨਹੀਂ ਲਈ, ਬਸ ਉਹਦੀ ਸਾਰ ਹੀ ਨਹੀਂ ਲਈ ਵਾਹਿਗੁਰੂ ਦੀ ਕਦੇ। ਹਰ ਵੇਲੇ ਤੇਰੇ ਨਾਲ ਰਹਿੰਦਾ, ਉਹ ਤੇਰੇ ਅੰਦਰ ਹੈ। ਫਿਰ ਸੰਗ ਕਹਿੰਦੇ ਉਹ ਨਾਲ ਹੈ ਤੇਰੇ, ਹਰ ਵੇਲੇ ਤੇਰੇ ਅੰਦਰ ਹੈ। ਕੱਲ ਦੀ ਕਥਾ ਦੇ ਵਿੱਚ ਵੀ ਵਿਚਾਰਿਆ ਸੀ ਕਿ ਇਹ ਕਰਤਾਰ ਜੋ ਤੈਨੂੰ ਮਿਲਣ ਲਈ ਤੁਰਦੇ ਹੈ, ਤੈਨੂੰ ਪਿੱਛੇ ਛੱਡ ਜਾਂਦੇ ਆ, ਆਪ ਅੱਗੇ ਲੰਘ ਜਾਂਦੇ ਆ। ਸ਼ਾਇਦ ਤਾਂ ਹੀ ਤੇਰਾ ਮਿਲਣਾ ਲੋਕਾਂ ਨੂੰ ਨਸੀਬ ਨਹੀਂ ਹੁੰਦਾ। ਬੰਦਾ ਰੱਬ ਨੂੰ ਤਾਂ ਪਿੱਛੇ ਛੱਡ ਦਿੰਦਾ ਤੇ ਆਪ ਗਾਹਾਂ ਚੱਲਿਆ ਜਾਂਦਾ, ਫਿਰ ਉਹਨੇ ਕੀ ਮਿਲਣਾ। ਜਿਹੜਾ ਡੈਸਟੀਨੇਸ਼ਨ ਤੁਸੀਂ ਪਿੱਛੇ ਛੱਡਿਆ ਏ, ਉਸ ਤੋਂ ਅੱਗੇ ਭਾਵੇਂ ਹਜ਼ਾਰਾਂ ਲੱਖਾਂ ਕੋਹ ਚਲੇ ਜਾਓ, ਉਹਨੇ ਉੱਥੇ ਥੋੜੋ ਤਾਂ ਪਿੱਛੇ ਛੱਡ ਆਏ ਆ। ਆਪਣੀ ਹਮ ਹੈ, ਆਪਣਾ ਹੰਕਾਰ, ਆਪਣਾ ਕਿੰਨਾ ਕੁਛ ਅਸੀਂ ਧਾਰਨ ਕਰ ਲੈਂਦੇ ਹਾਂ ਅਤੇ ਮਹਾਰਾਜ ਜੀ ਨੂੰ ਪੁੱਛਦੇ ਹੀ ਨਹੀਂ। ਅਤੇ ਜਦੋਂ ਮਹਾਰਾਜ ਜੀ ਨੂੰ ਪੁੱਛਦੇ ਹੀ ਨਹੀਂ, ਫਿਰ ਸਾਡੀ ਬਾਂਹ ਵੀ ਕਿਹਨੇ ਫੜਨੀ ਹੈ, ਸਾਨੂੰ ਮੋੜ ਕੇ ਵੀ ਕਿਹਨੇ ਲੈ ਕੇ ਆਉਣਾ, ਗਲਤ ਰਸਤੇ 'ਤੇ ਜਾਂਦੇ ਹਾਂ। ਇਸ ਕਰਕੇ ਮਹਾਰਾਜ ਜੀ ਵਚਨ ਕਰਦੇ ਹੈ, ਕਹਿੰਦੇ ਉਹ ਤਾਂ ਤੇਰੇ ਨਾਲ ਹੀ ਹਰ ਵੇਲੇ, ਤੈਨੂੰ ਹੀ ਖਬਰ ਨਹੀਂ, ਤੂੰ ਹੀ ਹੋਰ ਰਸਤਿਆਂ 'ਤੇ ਭਟਕਦਾ ਫਿਰਦਾ ਹੈ। ਫਿਰ ਜਗਿਆਸੂ ਬੇਨਤੀ ਕਰਦਾ, ਮਹਾਰਾਜ ਐਵੇਂ ਕਿਉਂ ਹੁੰਦਾ, ਅਸੀਂ ਸਭ ਦੇਖੋ ਸਾਧ ਸੰਗਤ ਜਿਹੜਾ ਅਸਲੀ ਮਾਰਗ ਹੈ ਉਹਦੇ ਤੋਂ ਅਸੀਂ ਸਾਰੇ ਭਟਕੇ ਹੋਏ ਹਾਂ। ਕੋਈ 5% ਹੈ, ਕੋਈ 4% ਹੈ, ਕੋਈ 10% ਹੈ, ਕੋਈ ਘੱਟ ਹੈ, ਕੋਈ ਵੱਧ ਹੈ, ਭਟਕੇ ਸਭ ਹੋਏ ਹਾਂ। ਕਿਉਂ ਭਟਕੇ ਹੋਏ ਹਾਂ,

ਜਿਹੜਾ ਪਹਿਲਾਂ ਪਿਛਲੇ ਜਾਮਿਆਂ 'ਚ ਤੁਸੀਂ ਕਮਾਇਆ ਹੋਇਆ ਨਾ ਲੇਖਾ ਜੋਖਾ, ਉਹ ਹੁਣ ਮੱਥੇ 'ਤੇ ਲਿਖਿਆ ਹੋਇਆ। ਉਹ ਕਰਮ ਜਿਹੜੇ ਪਹਿਲਾਂ ਕੀਤੇ ਹੋਏ ਆ ਇਸ ਜਨਮ 'ਚ ਜਾਂ ਪਿਛਲਿਆਂ 'ਚ, ਉਹ ਲੇਖਾ ਜੋਖਾ ਜਿਹੜਾ ਉਹ ਜਿੰਨਾ ਚਿਰ ਨਹੀਂ ਨਿਬੜਦਾ ਉਨਾ ਚਿਰ ਬੰਦਾ ਫਿਰ ਪਿਛਲੇ ਲਿਖੇ ਦੇ ਅਨੁਸਾਰ ਹੀ ਕਮਾਉਂਦਾ ਰਹਿੰਦਾ ਹੈ। ਹੁਣ ਇਹ ਬੜੀ ਗੁੰਝਲਦਾਰ ਗੱਲ ਹੈ। ਮਹਾਰਾਜ ਜੀ ਦਾ ਬਚਨ ਵੀ ਆਉਂਦਾ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਜੋ ਵਾਹਿਗੁਰੂ ਜੀ ਨੇ ਲਿਖ ਦਿੱਤਾ ਉਹਨੂੰ ਕੋਈ ਮੇਟ ਨਹੀਂ ਸਕਦਾ। ਹਾਂ, ਕੋਈ ਨਹੀਂ ਮੇਟ ਸਕਦਾ, ਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਮੇਟ ਸਕਦੇ। ਐਸੀ ਵਾਰਤਾ ਨਹੀਂ ਵੀ ਕੋਈ ਵੀ ਨਹੀਂ ਮੇਟ ਸਕਦਾ। ਮਹਾਰਾਜ ਕਹਿੰਦੇ ਕੋਈ ਨਹੀਂ ਮੇਟ ਸਕਦਾ ਗੁਰੂ ਪਾਰ ਬ੍ਰਹਮ ਪਰਮੇਸ਼ਵਰ ਤੋਂ ਬਿਨਾਂ, ਕੋਈ ਵੀ ਨਹੀਂ ਮੇਟ ਸਕਦਾ, ਐਸੀ ਗੱਲ ਨਹੀਂ। ਮਹਾਰਾਜ ਕਹਿੰਦੇ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਮਹਾਰਾਜ ਜੀ ਨੇ ਆਪ ਕਿਹਾ, ਲੇਖਾ ਕਤਹਿ ਨਾ ਛੁੱਟੀਐ ਖਿਨ ਖਿਨ ਭੁੱਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮਹਾਰਾਜ, ਲੇਖਿਆਂ ਨਾਲ ਨਹੀਂ ਸਾਡਾ ਖਹਿੜਾ ਛੁੱਟਦਾ, ਤੁਸੀਂ ਬਖਸ਼ੋਗੇ ਤਾਂ ਹੀ ਬਖਸ਼ੇ ਜਾਵਾਂਗੇ, ਬਸ ਖਹਿੜਾ ਵੀ ਤਾਂਹੀਓ ਹੀ ਛੁੱਟੇਗਾ। ਨਾਲ ਨਾਲ ਕੁਛ ਵਿਸ਼ੇ ਜਿਹੜੇ ਹੈ ਜਿਨ੍ਹਾਂ 'ਤੇ ਸੰਗਤ ਕਨਫਿਊਜ਼ ਹੋ ਜਾਂਦੀ ਹੈ, ਅਤੇ ਉਹਨਾਂ ਨੂੰ ਕੋਸ਼ਿਸ਼ ਕਰੀਦਾ ਵੀ ਕਲੀਅਰ ਕਰਦੇ ਜਾਈਏ, ਕਿਉਂਕਿ ਇੱਕ ਪੱਖੀ ਵਿਚਾਰਧਾਰਾ ਨਹੀਂ, ਨਾ ਇੱਕ ਪੱਖੀ ਵਿਚਾਰਧਾਰਾ ਰੱਖਿਆ ਗੱਲ ਬਣਦੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੁਛ ਲੋਕ ਲੈ ਕੇ ਇੱਕ ਪੱਖ ਤੋਂ ਵਰਤ ਲੈਂਦੇ ਆ। ਉਹ ਸੁਖਮਨੀ ਸਾਹਿਬ ਜੀ ਦੀ ਸਾਰੀ ਅਸ਼ਟਪਦੀ ਨੂੰ ਛੱਡ ਦੇਣਗੇ, ਜਿਹੜੀ ਸੰਤਾਂ ਦੀ ਉਪਮਾ ਦੇ ਵਿੱਚ ਲਿਖੀ ਹੈ, ਤੇ ਇੱਕ ਸ਼ਬਦ ਭਗਤਾਂ ਬਾਣੀ ਚੋਂ ਚੱਕਣਗੇ, ਕਹਿਣਗੇ ਜੀ ਓਏ ਹਰ ਕੇ ਸੰਤ ਨਾ ਕੀਆ ਬਾਦਾਰਸ ਕੇ ਠੱਗ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਯਾਦ ਰੱਖਿਓ ਪਾਵਨ ਗੁਰਬਾਣੀ ਅੰਦਰ, ਜਿੱਥੇ ਬਨਾਰਸ ਦੇ ਠੱਗਾਂ ਦੀ ਗੱਲ ਕੀਤੀ ਹੈ, ਉਹ ਭਾਵੇਂ ਕਿਸੇ ਕੌਮ ਕਿਸੇ ਧਰਮ ਕਿਸੇ ਮਜ਼ਹਬ ਦਾ ਹੋਵੇ, ਜਿਹਨੇ ਭੇਖ ਬਣਾਇਆ, ਨਾਮ ਜਪਦਾ ਨਹੀਂ, ਭਜਨ ਕਰਦਾ ਨਹੀਂ, ਬੰਦਗੀ ਕਰਦਾ ਨਹੀਂ, ਮਾਇਆ ਲੁੱਟ ਲੁੱਟ ਕੇ ਖਾਂਦਾ ਸੰਗਤ ਦੀ, ਉਹ ਭਾਵੇਂ ਪ੍ਰਚਾਰਕ ਹੋਵੇ, ਭਾਵੇਂ ਸਾਧੂ ਹੋਵੇ, ਸੰਤ ਹੋਵੇ, ਜਿਸ ਮਰਜ਼ੀ ਭੇਖ ਦੇ ਵਿੱਚ ਹੋਵੇ, ਉਹ ਬੁਲਾਰਾ ਵੀ ਹੋ ਸਕਦਾ ਜਿਹੜਾ ਆਪ ਕਹਿੰਦਾ ਓਏ ਹਰ ਕੇ ਸੰਤ ਨਾ ਆਖੀਆ ਬਨਾਰਸ ਕੇ ਠੱਗ। ਕਹਿਣ ਨੂੰ ਕੀ ਹੈ? ਮਹਾਰਾਜ ਕਹਿੰਦੇ ਆਬਰਾ ਕਹੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਸਤਿਗੁਰੂ ਦਾ ਉਪਦੇਸ਼ ਹੈ, ਇਹਨੂੰ ਜਿਸ ਰੂਪ ਦੇ ਵਿੱਚ ਆਉਂਦਾ ਉਸੇ ਰੂਪ ਚ ਸੰਗਤ ਤਾਈ ਪਹੁੰਚਾਉਣਾ ਚਾਹੀਦਾ। ਸੋ ਮਹਾਰਾਜ ਜੀ ਇੱਥੇ ਬਚਨ ਕਰਦੇ ਆ, ਕਹਿੰਦੇ ਭਾਈ ਕੁਛ ਪਿਛਲੇ ਕਰਮ ਕੀਤੇ ਹੁੰਦੇ ਆ, ਉਹ ਫਿਰ ਟਲਦੇ ਨਹੀਂ, ਉਹ ਬੰਦੇ ਨੂੰ ਜਿੱਦਾਂ ਦੇ ਕਰਮ ਹੁੰਦੇ ਆ ਉੱਧਰ ਨੂੰ ਖਿੱਚੀ ਲਈ ਜਾਂਦੇ ਆ। ਇਸ ਕਰਕੇ ਮਹਾਰਾਜ ਜੀ ਇਹ ਵੀ ਸੁਚੇਤ ਕਰਦੇ ਆ ਇੱਥੇ ਵੀ ਕਰਮ ਕਰਨ ਵੇਲੇ ਸੋਚਿਆ ਕਰੋ ਭਾਈ, ਐਵੇਂ ਅੱਖਾਂ ਮੀਚ ਕੇ ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਕਿਸੇ ਨਾਲ ਦੁਆਇਸ਼, ਕਿਸੇ ਦਾ ਬੁਰਾ ਐਵੇਂ ਨਾ ਕਰਨ ਲੱਗ ਪਿਆ ਕਰੋ। ਇਹ ਕਰਨ ਵੇਲੇ ਬੜੇ ਸੌਖੇ ਲੱਗਦੇ ਆ ਕਰਮ, ਲੇਕਿਨ ਭੋਗਣ ਵੇਲੇ ਵੱਡੇ ਵੱਡੇ ਰੋ ਪੈਂਦੇ ਆ, ਵੱਡੇ ਵੱਡੇ ਚੀਕ ਪੈਂਦੇ ਆ। ਫਿਰ ਲੇਖ ਨਾ ਮਿਟਈ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ। ਜਿਹੜਾ ਪਹਿਲਾਂ ਦਾ ਕਮਾਇਆ ਹੁੰਦਾ ਲੇਖ ਹੁੰਦਾ ਨਾ, ਕਹਿੰਦੇ ਉਹ ਨਹੀਂ ਮਿਟਦਾ ਹੁੰਦਾ, ਕੀ ਜਾਣੀਏ ਕੀ ਹੋਏਗਾ।
ਇਹ ਵੀ ਨਹੀਂ ਕਿਸੇ ਨੂੰ ਪਤਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੇਖ ਤੋਂ ਭਾਵ ਹੁੰਦਾ ਉਹ ਕਰਮ ਜਿਹੜਾ ਅਸੀਂ ਕਦੇ ਕੀਤਾ ਸੀ, ਬਾਅਦ ਚ ਉਹਦਾ ਫਲ ਸਾਡੀ ਝੋਲੀ ਚ ਪਿਆ। ਹੁਣ ਉਹ ਫਲ 40 ਸਾਲ ਦੀ ਉਮਰ ਚ ਮਿਲੇ, 55 ਚ ਮਿਲੇ, 65 ਚ ਮਿਲੇ, ਮਹਾਰਾਜ ਦੇ ਵਿਧੀ ਵਿਧਾਨ ਦੀ ਮਰਜ਼ੀ ਹੈ। ਪਰ ਜਿਹੜਾ ਇੱਕ ਵਾਰੀ ਝੋਲੀ ਪੈ ਗਿਆ ਉਹਨੇ ਖਿਹੜਾ ਕੋਈ ਨਹੀਂ ਛੱਡਣਾ। ਜੇ ਉਸ ਤੋਂ ਪਹਿਲੇ ਮਹਾਰਾਜ ਨੇ ਲੇਖਾ ਫਾੜਤਾ ਗੱਲ ਵੱਖਰੀ ਹੈ। ਨਹੀਂ ਤਾਂ ਐਸੇ ਵੀ ਬਚਨ ਆਉਂਦੇ ਆ ਜਿਹੜੀ ਪਰਾਲਬਧ ਹੁੰਦੀ ਹੈ ਉਹ ਆਤਮ ਗਿਆਨੀਆਂ ਨੂੰ ਵੀ ਭੋਗਣੀ ਪੈਂਦੀ ਹੈ। ਕਿਆ ਜਾਣਾ ਕਿਆ ਹੋਸੀ, ਕਹਿੰਦੇ ਜਿਹੜਾ ਪਹਿਲਾਂ ਕਮਾਇਆ ਲੇਖ ਜਦੋਂ ਨਹੀਂ ਮਿਟਦਾ ਉਦੋਂ ਫਿਰ ਇਹ ਸਮਝ ਵੀ ਨਹੀਂ ਹੁੰਦੀ ਵੀ ਹੁਣ ਪਤਾ ਨਹੀਂ ਕੀ ਹੋਏਗਾ, ਕੀ ਜਾਣੀਏ। ਕਿਆ ਜਾਣਾ ਕਿਵ ਮਰਹੇਂਗੇ, ਕੈਸਾ ਮਰਨਾ ਹੋਵੇ, ਕੀ ਜਾਣਾ ਕਿਵੇਂ ਮਰਾਂਗੇ, ਕਿਵੇਂ ਦੀ ਮੌਤ ਆਏਗੀ। ਇਹ ਪੰਕਤੀ ਦੇ ਵਿੱਚ ਦੋਨੋਂ ਹੀ ਗੱਲਾਂ ਨੇ ਸਤਸੰਗ ਜੀ, ਕਿ ਕੀ ਪਤਾ ਕਿਵੇਂ ਜੀਵਾਂਗੇ, ਕਿਹੋ ਜਿਹਾ ਜੀਵਣਾ ਹੋਏਗਾ।

ਉਹਦੇ ਰੰਗ ਦੇ ਵਿੱਚ ਇਹ ਰੂਹ ਜਿਹੜੀ ਹੈ ਬੰਦੇ ਦੀ ਰੱਤੀ ਹੋਈ ਹੈ ਜਿਹਨੂੰ ਜੀਵ ਰੂਪ ਇਸਤਰੀ ਕਹਿੰਦੇ ਆ। ਪੱਲੇ ਕੀ ਨੇ? ਔਗਣ ਨੇ। ਮਹਾਰਾਜ ਕਹਿੰਦੇ ਫਿਰ ਔਗਣਾਂ ਨੂੰ ਜਦੋਂ ਬੰਦਾ ਕਮਾਉਂਦਾ, ਕਮਾਉਣ ਤੋਂ ਬਾਅਦ ਰੋਂਦਾ ਹੀ ਹੈ। ਔਗਣ ਕਮਾ ਕੇ, ਔਗਣ ਕਰਕੇ ਕਿਹਨੇ ਕਦੇ ਸੁੱਖ ਕੱਟਿਆ ਹੈ?

ਸਾਹ ਤੇ ਜਵਾਨੀ ਦੋਨਾਂ ਦੇ ਆਸਰੇ ਕਰਦਾ। ਕਹਿੰਦੇ ਇਹ ਅੱਕ ਦੀ ਛਾਂ ਵਰਗੀ ਹੈ, ਬਹੁਤ ਥੋੜੇ ਸਮੇਂ ਲਈ ਬੰਦੇ ਨੂੰ ਮਿਲਦੇ ਆ ਤੇ ਉਹਦੇ ਚ ਗੁਨਾਹ ਕਰਨ ਲੱਗ ਪੈਂਦਾ। ਬਿਰਧ ਭਏ ਦਿਨ ਪੁੰਨਿਆ, ਇੱਕ ਦਿਨ ਬਿਰਧ ਹੋ ਜਾਂਦਾ ਬੰਦਾ, ਦਿਨ ਪੂਰੇ ਹੋ ਜਾਂਦੇ ਆ, ਦਿਨ ਥੋੜੇ ਤੱਕੇ ਭਇਆ ਪੁਰਾਣਾ ਚੋਲਾ, ਚੋਲਾ ਸਰੀਰ ਰੂਪੀ ਪੁਰਾਣਾ ਪੈ ਜਾਂਦਾ। ਫਿਰ

ਮਨਮੁਕਤਾਈ ਦੇ ਚੱਕਰ ਚ ਪੈ ਕੇ ਡੁੱਬਦਾ ਹੀ ਆ। ਕਹਿੰਦੇ ਕਈ ਵਾਰ ਆਪਣਾ ਪਰਿਵਾਰ ਵੀ ਡੁੱਬ ਲੈਂਦਾ, ਆਪਣੇ ਉਹ ਘਰ ਜਾਂ ਜਿਹੜਾ ਵਾਹਿਗੁਰੂ ਦਾ ਪ੍ਰਾਪਤ ਹੋਣਾ ਸੀ ਉਹਨੂੰ ਹੀ ਖਤਮ ਕਰ ਲੈਂਦਾ ਬੁਰੇ ਕਰਮ ਕਰ ਕਰਕੇ। ਮਹਾਰਾਜ ਜੀ ਕਹਿੰਦੇ ਭਾਈ ਜੇ ਤੁਸੀਂ ਬਚਣਾ ਚਾਹੁੰਦੇ ਹੋ ਗੁਰ ਕੈ ਭਾਏ ਚਲੋ, ਤੁਸੀਂ ਭਾਈ ਗੁਰੂ ਦੇ ਭੈ ਦੇ ਵਿੱਚ ਚੱਲਿਆ ਕਰੋ।

ਸਿਰੇ ਚ ਨੂੰ ਕੱਢ ਤੇ ਆਪਣੇ ਤੇ ਅਸਰ ਹੀ ਕੋਈ ਨਹੀਂ। ਮਹਾਰਾਜ ਜੀ ਕਹਿੰਦੇ ਇਹ ਤਾਂ ਭਾਈ ਫਿਰ ਸਮਾਂ ਦੱਸਦਾ, ਸਾਚਾ ਨਾਮ ਧਿਆਏ ਪਾਵੈ ਸੁਖ ਮਹਿਲੋ। ਜਿਹੜੇ ਵਾਹਿਗੁਰੂ ਦਾ ਸੱਚਾ ਨਾਮ ਧਿਆਉਂਦੇ ਨੇ ਨਾ, ਉਹਨਾਂ ਨੂੰ ਸੁੱਖਾਂ ਦੇ ਮਹਿਲ ਮਿਲਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਮਹਿਲਾਂ ਦੇ ਵਿੱਚ ਵੀ ਸੁੱਖ ਨਹੀਂ ਨਸੀਬ ਕਰ ਸਕਦੇ, ਤੜਫਦੇ ਦੇਖੇ ਹੈ ਮਹਿਲਾਂ ਦੇ ਵਿੱਚ ਵੀ।

ਮੋਹ ਮਾਇਆ ਸਭ ਦੁਖਦਾਈ ਹੈ, ਇਹਨੂੰ ਵਰਤੋ ਜਿਵੇਂ ਰੱਬ ਦੇ ਪਿਆਰੇ ਵਰਤਦੇ ਆ, ਸੇਵਾ ਲਈ, ਪਰਉਪਕਾਰ ਲਈ, ਭਜਨ ਲਈ, ਬੰਦਗੀ ਲਈ। ਲਾਹਾ ਲਓ ਇਹਦੇ ਤੋਂ, ਇਹਦੇ ਗੁਲਾਮ ਨਾ ਬਣੋ।

ਨੂੰ ਕਿਹਾ ਪੇਕਾ ਕਰ, ਇੱਥੇ ਚਾਰ ਕੁ ਦਿਨ ਹੀ ਰਹਿਣ ਨੂੰ ਮਿਲਦੇ ਆ, ਬਸ ਥੋੜੀ ਜਿਹੀ ਉਮਰ ਹੁੰਦੀ ਆ। ਜਿਹੜਾ 80 ਸਾਲਾਂ ਦਾ ਬਜ਼ੁਰਗ ਹੈ ਉਹਨੂੰ ਪੁੱਛ ਕੇ ਦੇਖਿਓ, ਜੇ ਹਿਸਟਰੀ ਪੁੱਛਣ ਲੱਗ ਜਾਓਗੇ ਕਹੋਗੇ ਬੜੇ ਔਖੇ ਕੱਟੇ 80 ਸਾਲ, ਪਰ ਜੇ ਕਹੀਏ ਵੀ ਪਿੱਛੇ ਨੂੰ ਨਜ਼ਰ ਮਾਰ ਕੇ ਦੇਖੋ ਤਾਂ ਇਹ ਲੱਗਦਾ ਜਿਵੇਂ ਕੱਲ੍ਹ ਦੀਆਂ ਗੱਲਾਂ ਨੇ, ਕਦੋਂ ਬੀਤ ਗਈ ਕੁਛ ਨਹੀਂ ਪਤਾ।

ਤੇ ਆਉਂਦੇ ਆ ਨਾ ਇੱਥੇ ਉਹ ਭਾਈ ਆਪਣੇ ਅਸਲੀ ਘਰ ਚ ਸੱਚਖੰਡ ਚ ਵਾਹਿਗੁਰੂ ਜੀ ਕੋਲ ਜਾਂਦੇ ਆ, ਉੱਥੇ ਬੈਠਦੇ ਆ ਤੇ ਸੁੱਖ ਪ੍ਰਾਪਤ ਕਰਦੇ ਆ। ਦਿਨ ਰਾਤ ਨਾਲ ਰਹਿੰਦੇ ਆ ਮਹਾਰਾਜ ਜੀ ਦੇ। ਹੁਣ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਉਹ ਕਿਹੜਾ ਵਿਛੜੇ ਆ ਮਹਾਰਾਜ ਜੀ ਤੋਂ। ਚਾਰ ਸਾਹਿਬਜ਼ਾਦੇ ਨਾਲ ਹੀ ਰਹਿੰਦੇ ਆ ਮਹਾਰਾਜ ਜੀ ਦੇ ਹਰ ਵੇਲੇ, ਤੇ ਜਿਹੜਾ ਸੁੱਖ ਉਹਨਾਂ ਦੇ ਨਸੀਬ ਚ ਹੈ ਉਹ ਸੁੱਖ ਬਾਰੇ ਤਾਂ ਅਸੀਂ ਸੋਚ ਵੀ ਨਹੀਂ ਸਕਦੇ।

ਲੋਕੋ ਸੁਣੋ, ਜੇ ਤੁਸੀਂ ਵੀ ਚਾਹੁੰਦੇ ਹੋ ਉਸ ਘਰ ਚ ਜਾਣਾ, ਸੱਚਖੰਡ ਚ ਜਾਣਾ, ਬਿਨਾਂ ਵਾਹਿਗੁਰੂ ਦੀ ਬੰਦਗੀ ਕੀਤੇ ਤਾਂ ਉੱਥੇ ਵਾਸਤਾ ਨਹੀਂ ਮਿਲਦਾ। ਬਿਨਾਂ ਭਗਤੀ ਤੋਂ ਘਰ ਵਾਸ ਨਾ ਹੋਈ ਉੱਥੇ ਵਾਸ ਨਹੀਂ ਹੁੰਦਾ।

ਮਹਾਰਾਜ ਜੀ ਕਹਿੰਦੇ ਭਾਈ ਜੇ ਕੋਈ ਵਾਹਿਗੁਰੂ ਦੇ ਰੰਗ ਦੇ ਵਿੱਚ ਰਸੀ ਹੋਈ ਜੀਵ ਰੂਪ ਇਸਤਰੀ ਹੋਵੇ, ਕੋਈ ਰੂਹ ਹੋਵੇ, ਸੱਚੇ ਨਾਮ ਦੇ ਵਿੱਚ ਰੱਤੀ ਹੋਈ ਹੋਵੇ, ਉਹ ਵਾਹਿਗੁਰੂ ਨੂੰ ਹਾਸਲ ਕਰ ਲੈਂਦੀ ਹੈ। ਜਦੋਂ ਸਾਡੇ 'ਚ ਕਮੀ ਹੁੰਦੀ ਹੈ ਨਾ, ਥੋੜ੍ਹੀ ਜਿਹੀ ਵੀ ਕਮੀ ਹੋਵੇ, ਉਹਦਾ ਅਨੁਭਵ ਨਹੀਂ ਹੋਣ ਦਿੰਦੀ। ਅਤੇ ਜਦੋਂ ਰੰਚਕ ਮਾਤਰ ਵੀ ਕਮੀ ਨਹੀਂ ਰਹਿੰਦੀ, ਉਹ ਵਾਹਿਗੁਰੂ ਤਾਂ ਫਿਰ ਆਪ ਚਾਹੁੰਦਾ ਦਰਸ਼ਨ ਕਰਨਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।

ਕਹਿੰਦੇ ਹੁਣ ਖੇਡ ਵੱਖਰੀ ਵਰਤ ਗਈ, ਉਹ ਕਬੀਰ ਕਬੀਰ ਕਰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਬੜੀ ਬਖਸ਼ਿਸ਼ ਹੋ ਜਾਂਦੀ ਅੱਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਸੰਗਤਾਂ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਕੋਈ ਟਾਈਮ ਸੀ ਭਾਈ ਬਿਧੀ ਚੰਦ ਸਾਹਿਬ ਜੀ ਮਹਾਰਾਜ ਕੋਲ ਆਏ ਤੇ ਸਿੱਖੀ ਧਾਰਨ ਕੀਤੀ, ਬੜੀ ਕਮਾਈ ਕੀਤੀ। ਤੇ ਇੱਕ ਵਾਰ ਇੱਕ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਈ ਵਾਰ ਆਪ ਜੀ ਦੇ ਦਰਸ਼ਨ ਨਹੀਂ ਹੋ ਪਾਉਂਦੇ, ਮਨ ਤੜਫ ਉੱਠਦਾ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਜੇ ਸਾਡੇ ਦਰਸ਼ਨ ਨਾ ਹੋਣ ਬਾਬਾ ਬਿਧੀ ਚੰਦ ਸਾਹਿਬ ਦੇ ਦਰਸ਼ਨ ਕਰ ਲਿਆ ਕਰੋ, ਜੋ ਸਕੂਨ ਸਾਡੇ ਦਰਸ਼ਨਾਂ ਨਾਲ ਮਿਲਦਾ ਉਹੀ ਸਕੂਨ ਤੁਹਾਨੂੰ ਬਾਬਾ ਬਿਧੀ ਚੰਦ ਦੇ ਦਰਸ਼ਨਾਂ ਨਾਲ ਮਿਲ ਜਾਏਗਾ। ਸੋ ਐਸੀ ਦਾਤ ਜਿਹੜੀ ਹੈ ਸਾਧ ਸੰਗਤ ਜੀ, ਮਹਾਰਾਜ ਜਦੋਂ ਖੁਸ਼ ਹੁੰਦੇ ਆ ਉਦੋਂ ਹੀ ਬਖਸ਼ਦੇ ਆ, ਆਪਣਾ ਸਰੂਪ ਹੀ ਬਣਾ ਲੈਂਦੇ ਆ, ਫਿਰ ਕੋਈ ਫਰਕ ਨਹੀਂ ਪੈਂਦਾ। ਉਹ ਜੀਵ ਰੂਪ ਇਸਤਰੀ ਅੰਦਰੋਂ ਐ ਵਾਹਿਗੁਰੂ ਦੇ ਰੰਗ ਦੇ ਵਿੱਚ ਰਸੀ ਰਹਿੰਦੀ ਹੈ।

ਆ ਜਾਏ ਫਿਰ ਹੀ ਵਾਹਿਗੁਰੂ ਨੂੰ ਇਹ ਪਾਉਂਦੀ ਹੈ ਚੰਗੀ ਲੱਗਦੀ। ਫਿਰ ਵਾਹਿਗੁਰੂ ਜੀ ਮਿਹਰਾਮਤ ਕਰ ਦਿੰਦੇ ਨੇ ਆਪਣੇ ਭਗਤ ਨੂੰ, ਆਪਣੇ ਪ੍ਰੇਮੀ ਨੂੰ ਆਪਣੇ ਰੰਗ ਦੇ ਵਿੱਚ ਐਨ ਲਵਾ ਲਾ ਭਰ ਦਿੰਦੇ ਨੇ। ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ, ਕਹਿੰਦੇ ਉਹ ਰੂਹ ਵਾਹਿਗੁਰੂ ਦੇ ਰੰਗ ਦੇ ਵਿੱਚ ਰਤੀ ਰਹਿੰਦੀ ਹੈ ਹਰ ਸਮੇਂ। ਇਹ ਗੱਲ ਅਸੀਂ ਗੁਰੂ ਦੇ ਸ਼ਬਦ ਦੁਆਰਾ ਵਿਚਾਰ ਕੇ ਦੇਖੀ ਹੈ। ਗੁਰ ਸ਼ਬਦ ਵਿਚਾਰੀ ਨਾਹ ਪਿਆਰੀ ਨਿਵ ਨਿਵ ਭਗਤ ਕਰੇਈ, ਕਹਿੰਦੇ ਉਹੀ ਰੂਹ ਜਿਹੜੀ ਬਖਸ਼ੀ ਹੁੰਦੀ ਹੈ ਉਹ ਗੁਰੂ ਦੇ ਸ਼ਬਦ ਨੂੰ ਵਿਚਾਰਦੀ ਹੈ, ਨਾਲੇ ਨਿਮਰਤਾ ਵਾਲੀ ਹੋ ਹੋ ਕੇ ਬੰਦਗੀ ਕਰਦੀ ਹੈ ਵਾਹਿਗੁਰੂ ਜੀ। ਉਹ ਰੂਹ ਉਹ ਮਹਾਤਮਾ ਉਹ ਜੀਵ ਰੂਪ ਇਸਤਰੀ ਨਿਮ ਨਿਮ ਕੇ ਐ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦੀ ਸੇਵਾ ਸਿਮਰਨ, ਰੱਬ ਦੇ ਨਾਂ ਤੇ ਕੁਝ ਵੀ ਅੱਖਾਂ ਦੇ ਸਾਹਮਣੇ ਆ ਜੇ ਉਹਦਾ ਅੰਦਰਲਾ ਨਿਵ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਇਆ ਮੋਹਨ ਜਲਾਏ ਪ੍ਰੀਤਮ ਰਸ ਮਹਿ ਰੰਗ ਕਰੇ, ਕਹਿੰਦੇ ਫਿਰ ਪ੍ਰੀਤਮ ਜੀ ਵਾਹਿਗੁਰੂ ਜੀ ਉਹਦੇ ਅੰਦਰੋਂ ਮਾਇਆ ਦਾ ਮੋਹ ਸਾੜ ਦਿੰਦੇ ਤੇ ਉਹ ਮਹਾਰਾਜ ਦੇ ਰਸ ਦੇ ਵਿੱਚ ਨਾਮ ਦੇ ਰਸ ਦੇ ਵਿੱਚ ਰੰਗੀ ਰਹਿੰਦੀ ਹੈ। ਫਿਰ ਉਹ ਰੂਹ ਉਹ ਜੀਵ ਰੂਪ ਇਸਤਰੀ ਹਰ ਵੇਲੇ ਉਹਨੂੰ ਇੱਕ ਐਸਾ ਆਨੰਦ ਬਣਿਆ ਰਹਿੰਦਾ ਜਿਸ ਆਨੰਦ ਦੇ ਵਿੱਚ ਉਹ ਆਤਮਾ ਉਹ ਰੂਹ ਹਰ ਵੇਲੇ ਟਿੱਕੀ ਹੋਈ ਰਹਿੰਦੀ ਹੈ।

ਮਹਾਰਾਜ ਜੀ ਬਚਨ ਕਰਦੇ ਹੋ, ਵਾਹਿਗੁਰੂ ਦੇ ਰੰਗ ਦੇ ਵਿੱਚ ਰੱਤੀ ਹੋਈ ਜਿਹੜੀ ਜੀਵ ਰੂਪ ਇਸਤਰੀ ਹੈ, ਕਹਿੰਦੇ ਉਹ ਲਾਲ ਪਈ, ਵਾਹਿਗੁਰੂ ਦੀ ਭਗਤੀ ਦੇ ਲਾਲ ਰੰਗ ਦੇ ਨਾਲ ਰੰਗੀਚ ਕੇ ਲਾਲ ਹੋ ਜਾਂਦੀ ਹੈ। ਅੱਖ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਨੇ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਉਹਨੂੰ ਵਾਹਿਗੁਰੂ ਦੀ ਬੰਦਗੀ ਦਾ ਲਾਲ ਰੰਗ ਲੱਗ ਜਾਂਦਾ ਹੈ। ਤੇ ਉਹ ਰੰਗ ਇਹੋ ਜਿਹਾ ਰੰਗ ਹੈ, ਉਹ ਬੰਦਾ ਮਰ ਜਾਏਗਾ ਤੇ ਉਹ ਰੰਗ ਨਹੀਂ ਉਤਰਦਾ,

ਕਹਿੰਦੇ ਉਹ ਇਸਤਰੀ ਪਤੀ ਦੇ ਘਰ ਚ ਸੋਭਾ ਪਾਉਂਦੀ ਹੈ ਜਿਹੜੀ ਵਾਹਿਗੁਰੂ ਨੂੰ ਪਾ ਜਾਏ ਉਹ ਵਾਹਿਗੁਰੂ ਦੀ ਦਰਗਾਹ ਚ ਸੋਭਾ, ਜਿਹੜੀ ਸੰਸਾਰੀ ਪਤੀ ਨੂੰ ਪਾ ਜਾਏ ਉਹਦੇ ਘਰ ਦੀ ਸੋਭਾ ਹੁੰਦੀ ਹੈ, ਇੱਜ਼ਤ ਹੁੰਦੀ ਹੈ।

ਪਵੇ, ਧੋਖਾ ਦੇਣ ਲੱਗ ਪਵੇ। ਮਹਾਰਾਜ ਜੀ ਕਹਿੰਦੇ ਕਾਮ ਨਾ ਆਵੇ ਜੀ। ਉਹ ਕਹਿੰਦੇ ਉਹ ਫਿਰ ਕਿਸੇ ਕੰਮ ਨਹੀਂ ਆਉਂਦੇ ਝੂਠੇ ਬੋਲ ਬੋਲੇ ਹੋਏ। ਕਿਉਂ? ਝੂਠ ਅਲਾਵਾ ਉਹ ਝੂਠ ਬੋਲੇ ਤੇ ਉਹਦਾ ਝੂਠ ਪਕੜਿਆ ਹੀ ਜਾਣਾ। ਫਿਰ ਮਹਾਰਾਜ ਜੀ ਕਹਿੰਦੇ ਕਾਮ ਨਾ ਆਵੇ, ਫਿਰ ਉਹ ਕਿਸੇ ਕੰਮ ਨਹੀਂ ਆਉਂਦਾ ਝੂਠ ਬੋਲਿਆ ਹੈ।

ਦੂਰੀਆਂ ਬਣ ਜਾਂਦੀਆਂ, ਬਹੁਤ ਜਾਂਦੀਆਂ। ਮਹਾਰਾਜ ਕਹਿੰਦੇ ਨਾ ਫਿਰ ਦੇਖਿਆ ਨੈਣੀ, ਜੀਵਨ ਸਾਥੀ ਉਹਦੇ ਵੱਲ ਦੇਖਦਾ ਹੀ ਨਹੀਂ। ਹੁਣ ਜਿਹੜਾ ਸਾਧ ਸੰਗਤ ਜੀ ਮਹਾਰਾਜ ਜੀ ਦਾ ਉਪਦੇਸ਼ ਹੁੰਦਾ ਨਾ, ਇਹਨੂੰ ਜੇ ਪਤੀ ਵੱਲੋਂ ਕੋਈ ਵਚਨ ਆ ਰਿਹਾ ਤਾਂ ਪਤਨੀ ਨਾਲ ਆਪੇ ਲਾ ਲੈਣਾ। ਜਿਵੇਂ ਮਹਾਰਾਜ ਜੀ ਇੱਥੇ ਇਸਤਰੀ ਦਾ ਪ੍ਰਮਾਣ ਦੇ ਰਹੇ ਆ ਵੀ ਜੇ ਇਸਤਰੀ ਝੂਠ ਬੋਲੇ ਤੇ ਝੂਠ ਪਕੜਿਆ ਜਾਏ ਫਿਰ ਉਹਨਾਂ ਦਾ ਰਿਸ਼ਤਾ ਖਰਾਬ ਹੋ ਜਾਂਦਾ, ਤੇ ਜੇ ਬੰਦਾ ਬੋਲੇ ਉਹੀ ਕੰਮ ਉਹੀ ਗਲਤੀ ਬੰਦਾ ਕਰੇ ਤੇ ਉੱਥੇ ਕਿਹੜਾ ਰਿਸ਼ਤਾ ਬਚਦਾ ਫਿਰ। ਸੋ ਕਹਿਣ ਤੋਂ ਭਾਵ ਮੁਰਾਦ ਹੈ ਵਾਹਿਗੁਰੂ ਜੀ ਦਾ ਮਹਾਰਾਜ ਜੀ ਦਾ ਉਪਦੇਸ਼ ਇੱਕ ਪਾਸੇ ਨਹੀਂ ਹੈ, ਦੋਨੋਂ ਹੀ ਪਾਸੇ ਹੈ। ਇਹ ਆਪਣੇ ਆਪ ਹੀ ਸਮਝ ਲੈਣਾ। ਫਿਰ ਪਤਨੀ ਮੁੱਖ ਮੋੜ ਲੈਂਦੀ ਹੈ ਤੇ ਜਦੋਂ ਮੁੱਖ ਮੁੜ ਗਿਆ ਫਿਰ ਕੀ ਮਿਲਦਾ। ਅਸਲ ਗੱਲ ਮਹਾਰਾਜ ਹੁਣ ਸਾਡੇ ਤੇ ਆ ਰਹੇ ਆ ਧਾਰਮਿਕ ਲੋਕਾਂ ਦੇ। ਮਹਾਰਾਜ ਜੀ ਕਹਿੰਦੇ ਹੋ ਧਾਰਮਿਕ ਲੋਕੋ ਆਪਣੇ ਆਪ ਨੂੰ ਦਿਖਾਉਂਦੇ ਹੋ ਅਸੀਂ ਰੱਬ ਦੇ ਬੜੇ ਪਿਆਰੇ ਹਾਂ ਨਜ਼ਦੀਕੀ ਹਾਂ ਤੇ ਮੇਰੇ ਸਾਹਮਣੇ ਝੂਠ ਬੋਲਦੇ ਹੋ, ਠੱਗਦੇ ਹੋ ਲੋਕਾਂ ਨੂੰ। ਪਤਾ ਨਹੀਂ ਕੈਸੀ ਕੈਸੀ ਬਿਰਤੀ ਤੁਹਾਡੇ ਮਨ 'ਚ ਸੰਕਲਪ ਨੇ,

ਮਿੱਠੀਆਂ ਮਿੱਠੀਆਂ ਗੱਲਾਂ ਚ ਆ ਜਾਂਦੇ ਆ। ਸੱਚੀ ਗੱਲ ਸੁਣਨੀ ਥੋੜੀ ਔਖੀ ਲੱਗਦੀ ਹੈ ਤੇ ਪਰ ਸੱਚੀ ਵੀ ਜੈਨੂਅਨ ਹੋਵੇ। ਕਈ ਬੰਦੇ ਆਪਣੀਆਂ ਕੱਚ ਚ ਤੇ ਦੂਜਿਆਂ ਦੀਆਂ ਹੱਥ ਚ ਲੈ ਲੈਂਦੇ ਆ, ਇਹ ਗੱਲ ਨਹੀਂ ਹੋਣੀ ਚਾਹੀਦੀ। ਮਹਾਰਾਜ ਜੀ ਕਹਿੰਦੇ ਇਹੋ ਜਿਹਿਆਂ ਨੂੰ ਅਸੀਂ ਜਾਣਦੇ ਆ, ਫਿਰ ਉਹਨਾਂ ਵੱਲ ਕੀ ਮੂੰਹ ਕਰਨਾ ਸੀ, ਕੀ ਉਹਨਾਂ ਨੂੰ ਦਰਸ਼ਨ ਦੇਣੇ, ਕੀ ਉਹਨਾਂ ਤੇ ਬਖਸ਼ਿਸ਼ ਕਰਨੀ, ਜਿਹਨਾਂ ਸਹਾਰਾ ਹੀ ਝੂਠ ਦਾ ਲਿਆ ਸਾਡੇ ਨਾਮ ਨੂੰ ਅੱਗੇ ਰੱਖ। ਇਸ ਕਰਕੇ ਮਹਾਰਾਜ ਜੀ ਬਚਨ ਕਰਦੇ ਨਾ ਫਿਰ ਦੇਖੇ ਨੈਣੀ, ਐਸੇ ਲੋਕਾਂ ਨੂੰ ਵਾਹਿਗੁਰੂ ਅੱਖਾਂ ਨਾਲ ਦੇਖਦੇ ਵੀ ਨਹੀਂ, ਪਿੱਠ ਕਰ ਲੈਂਦੇ ਹੈ।

ਗੁਰੂ ਤਿਆਗ ਦਿੰਦੇ। ਜਿਵੇਂ ਸੰਸਾਰੀ ਰਿਸ਼ਤੇ ਟੁੱਟ ਜਾਂਦੇ ਆ, ਮਹਾਰਾਜ ਜੀ ਕਹਿੰਦੇ ਇੱਦਾਂ ਪਿਆਰਿਓ ਵਾਹਿਗੁਰੂ ਨਾਲ ਪਖੰਡ ਕਰੋਗੇ ਨਾ, ਝੂਠ ਬੋਲੋਗੇ, ਕਰੋਗੇ ਕੁਛ, ਦਿਖਾਓਗੇ ਕੁਝ, ਉਹ ਅੰਨਾ ਨਹੀਂ, ਉਹਨੂੰ ਸਭ ਕੁਛ ਦਿਖਦਾ। ਉਹਨੂੰ ਤਾਂ ਉਹ ਕੁਛ ਦਿਖਦਾ ਜੋ ਤੁਸੀਂ ਤੁਹਾਡੀ ਚੇਤਨਾ ਚ ਵੀ ਨਹੀਂ ਅਜੇ ਆਇਆ, ਜੋ ਅਜੇ ਅੱਗੇ ਜਾ ਕੇ ਕਈ ਸਾਲਾਂ ਨੂੰ ਆਉਣਾ। ਤੇ ਉਹ ਵਾਹਿਗੁਰੂ ਨਾਲ ਠੱਗੀ ਜੀ ਨਾ ਮਾਰਿਆ ਕਰੋ, ਤੁਸੀਂ ਆਪ ਹੀ ਆਪਣੇ ਕੰਮ ਤੋਂ ਚਲੇ ਜਾਂਦੇ ਹੋ। ਹੁਣ ਕੋਈ ਕਿਸੇ ਦਾ ਮਾਲਕ ਚੰਗਾ ਹੋਵੇ, ਜਿੱਥੇ ਬੰਦਾ ਕੰਮ ਕਾਰ ਕਰਦਾ ਹੋਵੇ, ਤੇ ਉਹਦਾ ਨੌਕਰ ਮਾਲਕ ਨੂੰ ਠੱਗੀ ਲਾਉਣੀ ਸ਼ੁਰੂ ਕਰ ਦੇਵੇ, ਕਿੰਨੀ ਕੁ ਦੇਰ ਲਾ ਲਏਗਾ? ਆਖਿਰਕਾਰ ਫੜਿਆ ਹੀ ਜਾਣਾ ਉਹਨੇ। ਤੇ ਵਾਹਿਗੁਰੂ ਤਾਂ ਪਹਿਲੇ ਦਿਨ ਪਹਿਲੇ ਛਿੰਨ ਤੋਂ ਹੀ ਫੜ ਲੈਂਦੇ,

ਤਰ੍ਹਾਂ ਚ ਫਸੀ ਹੋਈ ਜੀਵ ਰੂਪ ਇਸਤਰੀ। ਮਹਾਰਾਜ ਕਹਿੰਦੇ ਉਹ ਬੰਦਾ ਜਿਹੜਾ ਮਾਇਆ ਮਾਇਆ ਹੀ ਕਰਦਾ ਰਹਿੰਦਾ ਹਰ ਵੇਲੇ, ਕਹਿੰਦੇ ਗੁਰੂ ਦੇ ਸ਼ਬਦ ਨੂੰ ਥੋੜੀ ਮੰਨਦਾ, ਮਾਇਆ ਦੀ ਫਾਹੀ ਚ ਫਾਥਾ ਰਹਿੰਦਾ, ਤਾਂ ਉਹਨੂੰ ਆਪਣੇ ਅੰਦਰੋਂ ਹੀ ਸੱਚਖੰਡ ਦੀ ਪ੍ਰਾਪਤੀ ਨਹੀਂ ਹੁੰਦੀ। ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿਜ ਸਮਾਏ। ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਆ ਸਹਿਜੇ ਸਮਾ ਜਾਂਦੇ ਆ, ਆਪਣੇ ਅੰਦਰੋਂ ਹੀ ਆਪਣੇ ਆਤਮ ਸਰੂਪ ਨੂੰ ਪਛਾਣ ਕੇ। ਧੰਨ ਸੁਹਾਗਣ ਨਾਰ ਜਿਨ ਫਿਰ ਜਾਣਿਆ ਜੀਉ। ਮਹਾਰਾਜ ਕਹਿੰਦੇ ਸੁਹਾਗਣਾ ਬੀਬੀਆਂ ਧੰਨ ਨੇ ਜਿਨ੍ਹਾਂ ਨੇ ਜਾਣ ਲਿਆ ਆਪਣੇ ਪਤੀ ਨੂੰ ਕਿ ਇਹਦਾ ਸੁਭਾਅ ਕਿੱਦਾਂ ਦਾ ਹੈ, ਸਭ ਕੁਝ ਜਾਣ ਕੇ ਅਤੇ ਉੱਦਾਂ ਦਾ ਹੀ ਵਿਵਹਾਰ ਬਣਾ ਲਿਆ ਹੈ ਅਤੇ ਉਹ ਘਰ ਸੁਖੀ ਵੱਸ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਉਹ ਜੀਵ ਰੂਪ ਇਸਤਰੀ, ਉਹ ਮਹਾਤਮਾ, ਉਹ ਮਹਾਂਪੁਰਸ਼ ਧੰਨ ਨੇ ਜਿਨ੍ਹਾਂ ਨੇ ਵਾਹਿਗੁਰੂ ਦੇ ਸੁਭਾਅ ਨੂੰ ਜਾਣ ਲਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਦਾ ਸੁਭਾਅ ਕੀ ਹੈ ਇੱਥੇ ਹੀ ਦੱਸਿਆ ਮਹਾਰਾਜ ਜੀ ਨੇ, ਵੀ ਉਹਨੂੰ ਝੂਠ ਛਲ ਫਰੇਬ ਪਸੰਦ ਨਹੀਂ, ਉਹਨੂੰ ਪਿਆਰ ਕਰਨ ਵਾਲੇ, ਉਹਨੂੰ ਨਾਮ ਜਪਣ ਵਾਲੇ, ਪਰਉਪਕਾਰ ਕਰਨ ਵਾਲੇ, ਭਲਾ ਕਰਨ ਵਾਲੇ ਚੰਗੇ ਲੱਗਦੇ। ਇਹ ਸੁਭਾਅ ਆ ਵਾਹਿਗੁਰੂ ਦਾ, ਇਹਦੇ ਅਨੁਸਾਰ ਉਹ ਤੁਰ ਪੈਂਦੇ ਆ ਬਸ। ਤੇ ਜਦੋਂ ਇਹਦੇ ਅਨੁਸਾਰ ਤੁਰਦੇ ਆ

ਦੇ ਕੂੜੇ ਪਦਾਰਥਾਂ ਨੂੰ ਇਕੱਠੇ ਕਰਦੇ ਫਿਰਦੇ ਆ ਬਸ। ਮਹਾਰਾਜ ਕਹਿੰਦੇ ਉਹ ਕੂੜੇ ਹੋ ਜਾਂਦੇ ਆ, ਕੂੜਿਆਰ ਹੋ ਜਾਂਦੇ ਆ ਇੱਕ ਦਿਨ, ਤੇ ਨਾਮ ਦਾ ਵਣਜ ਕਰਨ ਵਾਲੇ ਸਚਿਆਰ ਹੋ ਜਾਂਦੇ ਆ। ਹਰ ਭਗਤ ਸੁਹਾਵੀ ਸਾਚੇ ਭਾਵੀ ਭਾਏ ਭਗਤ ਪ੍ਰਭ ਰਾਤੀ। ਕਹਿੰਦੇ ਭਾਈ ਵਾਹਿਗੁਰੂ ਦੀ ਭਗਤੀ ਬੜੀ ਸੋਭਨੀਕ ਹੈ, ਜਿਹੜਾ ਕਰਦਾ ਉਹ ਸਾਚੇ ਭਾਵੀ ਸੱਚੇ ਨੂੰ ਪਾ ਜਾਂਦਾ, ਕਿਉਂਕਿ ਜਿਹੜੀ ਪ੍ਰੇਮਾ ਭਗਤੀ ਹੈ ਨਾ ਭਾਏ ਭਗਤ ਪ੍ਰਭ ਰਾਤੀ, ਇਹ ਵਾਹਿਗੁਰੂ ਦੇ ਰੰਗ ਦੇ ਵਿੱਚ ਬੰਦੇ ਨੂੰ ਰੱਤ ਕੇ ਰੱਖ ਦਿੰਦੀ ਹੈ, ਯਾਨੀ ਕਿ ਲਵਾ ਲਵ ਭਰ ਕੇ ਰੱਖ ਦਿੰਦੀ ਹੈ।

ਸਾਰੀ ਕਹਿੰਦੇ ਭਾਈ ਜਿਸ ਜੀਵ ਨੇ ਜਿਸ ਸਾਧੂ ਸੰਤ ਮਹਾਤਮਾ ਜੀਵ ਰੂਪ ਇਸਤਰੀ ਨੇ ਵਾਹਿਗੁਰੂ ਦੇ ਸ਼ਬਦ ਨੂੰ ਜਪਿਆ ਉਹਦਾ ਹਿਰਦਾ ਖਿੜਿਆ ਅੰਦਰੋਂ ਉਹ ਵਾਹਿਗੁਰੂ ਨੂੰ ਪਾ ਗਏ ਨੇ ਅਤੇ ਵਾਹਿਗੁਰੂ ਨੇ ਉਹਨਾਂ ਲਈ ਮਨ ਵੰਚਿਤ ਫਲ ਪ੍ਰਾਪਤ ਕਰਕੇ ਉਹਨਾਂ ਦੀ ਝੋਲੀ ਚ ਪਾਏ। ਨਾਨਕ ਸਾਚ ਮਿਲੈ ਵਡਿਆਈ ਔਰ ਸੱਚੀ ਵਡਿਆਈ ਮਿਲਦੀ ਹੈ ਉਹਨਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਕਿਹੜੀ ਵਡਿਆਈ ਫਿਰ ਘਰ ਸੋ ਹੈ ਨਾਰੀ ਉਹ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਘਰ ਸੱਚਖੰਡ ਚ ਬੈਠੀ ਸੋਭਾ ਪਾਉਂਦੀ ਇੱਜ਼ਤ ਖੱਟਦੀ ਹੈ ਉੱਥੇ ਆਰਾਮ ਹੀ ਆਰਾਮ ਹੈ ਆਨੰਦ ਹੀ ਆਨੰਦ ਹੈ ਸੁੱਖ ਹੀ ਸੁੱਖ ਹੈ। ਸੋ ਸਾਧ ਸੰਗਤ ਜੀ ਮਹਾਰਾਜ ਜੀ ਨੇ ਸ਼ਬਦ ਦੇ ਰਾਹੀਂ ਸਾਨੂੰ ਵਾਹਿਗੁਰੂ ਤੋਂ ਭੁੱਲੇ ਜੀਵ ਨੂੰ ਕਿਵੇਂ ਵਾਹਿਗੁਰੂ ਦੇ ਸਰੂਪ ਦੇ ਵਿੱਚ ਸਮਾ ਕੇ ਸੁੱਖ ਆਨੰਦ ਅਨੁਭਵ ਹਾਸਲ ਹੁੰਦਾ ਸਭ ਕੁਝ ਸੰਖੇਪ ਮਾਤਰ 'ਚ ਦੱਸਿਆ ਹੈ ਕੋਈ ਕਮੀ ਨਹੀਂ ਛੱਡੀ ਮਹਾਰਾਜ ਜੀ ਨੇ। ਮਹਾਰਾਜ ਮਿਹਰਾਮਤ ਕਰਨ ਸਾਨੂੰ ਸਭ ਸੰਗਤਾਂ ਨੂੰ ਇਸੇ ਤਰ੍ਹਾਂ ਚਰਨਾਂ ਨਾਲ ਜੋੜ ਕੇ ਰੱਖਣ। ਸੰਗਤ ਜੀ ਤਕਰੀਬਨ 4 ਹਫ਼ਤੇ ਲਗਾਤਾਰ ਕਥਾ ਦੀ ਹਾਜ਼ਰੀ ਹੈ ਦੋਨੋਂ ਵੇਲੇ ਆਪ ਸਭ ਸੰਗਤਾਂ ਨੇ ਸਮੇਂ ਸਿਰ ਹਾਜ਼ਰੀਆਂ ਭਰ ਕੇ ਲਾਹੇ ਲੈਣੇ।

ਵਾਹਿਗੁਰੂ ਜੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪ੍ਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ

ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ

ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਣੇ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਦ ਦੇ ਰੱਖ ਆਵ ਅਕਾਲ ਪੁਰਖ ਵਾਹਿਗੁਰੂ।

ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਮ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਨਿਮ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ, ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਜੀਆਂ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਇਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਦੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸੋਕਮਨ ਵਿਸਾਰੀਏ ਜਾਂ ਕੇ ਜੀ ਪ੍ਰਾਣ ਤਿਸ ਵਿਣ ਸਭ ਪਿੱਤਰੈ ਜਿੱਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਪਾਵੇ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੂੰਹ ਘਸ ਮਸ ਕਰ ਮਤ ਕਾਗਜ਼ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰਪੁਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ

ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸਦਕੇ ਤਰੀਏ ਗੁਰ ਵਿਚਾਰ ਏਕਾ ਵੈ ਇੱਕ ਜਾ ਵੈ ਪੂਰ ਭਰੇ ਅਹੰਕਾਰ ਮਨ ਹੱਠ ਮੱਤੀ ਬੁੱਢੀ ਗੁਰਮੁਖ ਸੱਚ ਸੋ ਤਾਰ ਗੁਰਬਿਨ ਕਿਉਂ ਤਰੀਏ ਸੁਖ ਹੋਏ ਜੋ ਪਾਵੇ ਤਿਉਂ ਰਾਗ ਤੂੰ ਮੈਂ ਵਰਨਾ ਦੂਜਾ ਕੋਈ ਰਾਵ ਅਗੇ ਦੇਖੋ ਡੋ ਜਲੇ ਪਾਛੇ ਹਰਿ ਵਾਂਗੂਰ ਜਿਸੇ ਉਜਾ ਤਿਸੇ ਬਿਨਸੈ ਘੜ ਘੜ ਸੱਚ ਭਰਪੂਰ ਆਪੇ ਮੇਲ ਮਿਲਾਵੇ ਸੱਚੇ ਮੈਲ ਦੂਰ ਸਾਹਿ ਸਾਹਿ ਤੋ ਸੰਭਲਾ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਾਹਿ ਮਨ ਵਸੇ ਗੁਰਮੁਖੀ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮਿਓ ਜਿਹਨੇ ਜਗਤੋ ਪਾਇਆ ਤ੍ਰਿਪੰਕਾਰ ਆਕਾਰ ਗੁਰਮੁਖ ਚਾਨਣ ਜਾਣੀਏ ਗੋ ਮਨਮੁਖ ਮੁਖ ਦੁਗੋਬਾਰ ਘੜ ਘੜ ਜੋ ਨਿਰੰਤਰੀ ਬੁੱਝੇ ਗੁਰਮੁਖ ਸਾਰ ਗੁਰਮੁਖ ਜਿਨੇ ਜਾਣਿਆ ਤਿਨ ਕੀਚੇ ਸਾਹ ਬਾਸ ਸੱਚੇ ਸੱਚੇ ਰਲ ਮਿਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰ, ਉਹ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra, Vahindra,

Why?

Why did it?

Vai,

Bye.

Why did it?

0: ਨਾਲ
1: ਨਾਨਕ ਕਰਕੇ ਬੋਲੇ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹੂ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੇ ਸਾਹੂ

ਕਹਿ ਰਵਦਾਸ ਹਾਥ ਪੈ ਨੀਰ ਸਹਿਜੇ ਹੋਏ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

I'm going to cut.

ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੋਵੇ ਮਾਰੇ ਨਾਮ ਪਦਾਰਥ ਨੂੰ ਨਿਧਵਾਏ ਤ੍ਰੈ ਗੁਣ ਮੇਟ ਸਮਾਵਣਿਆ ਹੋਮੇ ਕਰੇ ਨੇ ਕਰਮੀ ਨਾ ਹੋਵੇ ਗੁਰਪ੍ਰਸਾਦੀ ਹੋਵੇ ਖੋਵੇ।

ਸਤਿਗੁਰ ਸੇਵੇ ਸੋ ਜਨ ਲਿਖੇ ਨਾਨਕ ਨਾਮ ਵਸੇ ਕਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਜ ਮਹੱਲਾ ਤੀਜਾ ਮਾਇਆ ਮੋਹ ਜਗਤ ਹਰਵਾਇਆ ਤ੍ਰੈ ਗੁਣ ਦਿਸੇ ਮੋਹਿ ਮਾਇਆ ਗੁਰਪ੍ਰਸਾਦੀ ਕੋ ਬਿਰਲਾ ਬੁਝੇ ਚੌਥੇ ਬਦਲੇ ਉਲਾਉਣਿਆ ਰਾਹ ਵਾਰੀ ਜਵਾਰੀ ਮਾਇਆ ਮੋਹ ਸ਼ਬਦ ਚਲਾਉਣਿਆ

ਵਾਹਿਗ ਜਮ ਖਾਣੀ ਬਾਣੀ ਸਰਵ ਨਿਵਾਸੀ ਸਭਨਾ ਕੇ ਮਨ ਪਾਵਣਿਆ ਸਾਚਾ ਸਾਹਿਬ ਗੁਰਮ ਜਾਪੇ ਪੂਰੇ ਗੁਰ ਕੇ ਜਿਉਂਦ ਸਿਆਪੇ।

ਫਿਰ ਵਿਦ ਵਿਚਰੇ ਕੌਣ ਪਰਟਾਈਆ ਕੌਣ ਸੁਖ ਜੇਤਾ ਤਾਂ ਕੌਣ ਉਪਦੇਸ਼ ਜੇਤਾ ਦੁੱਖ ਸੁਖ ਸਮਝਤਾ।

ਸਭ ਹੋ ਜਾਓ। ਈ ਤੋਂ ਹੈ ਸੋ ਲੈਣਾ ਯਾ ਕਣਾ ਲੈ ਨਾ ਜਾ ਵਾਣੀ ਮਨ ਮੈਂ ਲੀ ਕੇ ਮਾਨਾ ਕਦੋਂ ਨਾ ਜਾਣੀ ਸੋ ਕਹੀਏ ਤੇ ਮਾਨਾ ਯਾ ਆਪਣਾ ਪਛਾਣੀ।

ਜਗ ਮਾਇਆ ਸਾਰੀ ਆਪ ਗਵਾਈਆਂ ਜਿਨੀ ਕੋਲ ਬੋਲ ਬੋਲ ਮਿਗਾਇਆ ਚੱਲਣ ਸਾਰ ਨ ਜਾਣੀ ਕਾਂ ਕ੍ਰੋਧ ਵਿੱਚ ਵਧਾਇਆ ਭਗਤਾਂ ਕਰਨਾ ਜਾਗਰੀ ਜਿਨੇ ਅੰਦਰ ਨਾ ਦਾਇਆ ਦਸ ਦਸ ਹੋਏ

ਗਵਾਏ ਬਾਣੀ ਬਿਣ ਸੱਚੇ ਸਾਵਾ ਕੋਣ ਕੋਣ ਗਵਾਈਏ ਬਿਣ ਸੱਚੇ ਗੁਣਿਆਰ ਪਰ ਚਲਾਈਏ ਬਿਣ ਸੱਚੇ ਤਨਸ਼ਾਰ ਸ਼ਾਹ ਚਲਾਈਏ ਬਿਣ ਸੱਚੇ ਸਭ ਕਜੇ ਪੈਂਜੇ ਖਾਈਏ ਬਿਣ ਸੱਚੇ ਦਰਬਾਰ ਬਿਣ ਸੱਚੇ ਦਰਬਾਰ ਕੋਈ ਨਾ ਪਾਈਏ ਕੂੜੇ ਲਾਚ ਲੰਘ ਮੈਲ ਪਾਈਏ ਸਭ ਜਗ ਟੰਗ ਟੰਗ ਆਈਏ ਜਾਈਏ।

ਏਡੀ ਮੰਗੀ ਸਿਰ ਗੁਆਨ ਭਰੀਨ ਹੱਥ ਸਵਾਈ ਮਾਓ ਪਿਓ ਕਹਿਤਾ ਗੁਆਨ ਟੱਬਰ ਤੋਂ ਦਾਈ ਉਹਨਾਂ ਪਿੰਡਾਂ ਬਦਲ ਗਿਰਿਆ ਨਾ ਦੀਵਾ ਮੋਇਕ ਤੋਂ ਪਾਈ ਅੱਠ ਸੌ ਤੀਰਥ ਤਿੰਨ ਟਾਈ ਬ੍ਰਾਹਮਣ ਨਾ ਖਾਈ ਸਦਾ ਗੁਰਾਦੀ ਮੱਥੇ ਟਿੱਕੇ ਲਾਈ ਚੁੰਡੀ ਪਾਏ ਪਾਏ ਨੇ ਤਾਂ ਮਰੇ ਦੜ ਤੇ ਬਣ ਜਾਈ ਲੱਕੀ ਕਾਸੀ ਅਤੇ ਵਮਣ ਅੱਗੋਂ ਵਜੋ ਜਾਈ ਨਾ ਏ ਜੋਗੀ ਨਾ ਹੋਏ ਜੰਗਮ ਨਾ ਏ ਕਾਜੀ ਮੁਲਾ ਦੋਏ ਗੋਏ ਫਰੇ ਵਗੋਤੇ ਮਿੱਟੀ ਵਤੇ ਗੁੱਲਾ ਜੀਆਂ ਮਾਰ ਜੁਹਾਰੇ ਸੋਈ ਉਹ ਨਾ ਕੋਈ ਰੱਖੇ ਤੁਹਾਨੂੰ ਤੇਸਰਾ ਨੂੰ ਵੰਜੇ ਬਸ ਮਹੇਸ਼ਰ ਕਰਦੇ ਪਾਣੀ ਵਿੱਚ ਰਤਮ ਨੇ ਮੇਰ ਕੀ ਆਵਾ ਦਾਣੀ ਅੜਸਾ ਤੀਰ ਦੇ ਵੀ ਦਾਵੇ ਪੁਰਬੀ ਲੱਗੇ ਪਾਣੀ

ਗੁਰਮੁਖ ਭਗਤ ਪ੍ਰਾਪਤ ਹੋਈ, ਹਰ ਕੇ ਭਗਤ ਮੁਕਤ ਆਨੰਦਾ, ਗੁਰਮੁਖ ਪਾਏ ਪਰਮਾਨੰਦਾ, ਜਿਨ ਪਾਇਆ ਗੁਰਦੇਵ ਗਾਇਆ, ਆਸਾ ਮਹਿੰਦਰਾ ਸਜਾਇਆ, ਦੀਨਾ ਨਾਰਦ ਸਰਬਦਾਤਾ।

ਕਰੇ ਚੋਰੀ ਵਰਿਆਰੀ ਹੰਸ ਝਲਿਆ ਤੋਂ ਪਿੱਛੇ ਰਹੀਆਂ ਛੱਡੜ ਹੋਈਆਂ ਨਾਰੀ ਤੂੰ ਕਾਇਆ ਰਹੀ ਸੁਣੰਦਰ ਤੁਸ ਕਿਆ ਕਰੂੰ ਆਇਆ ਕਰ ਚੋਰੀ ਮੈਂ ਜਾ ਕੇ ਤਾਂ ਮਨ ਪੱਲਾ ਪਾਇਆ।

ਸੋਭਨ ਬਣੇ ਨਾ ਮੁੜੇ ਜੋਰ ਤੇ ਰੰਗ ਵੇਲੇ ਤਿਰਕੀ ਪੰਖ ਵੇ ਤੋ ਨਾਨਕ ਤਾਂ ਮੁੜਾ ਕੇ ਮਾਈ ਨੇ ਗੌੜੀ ਜੇਤੀ ਮਲਾ ਪਹਿਲਾ।

ਨਾ ਗੰਢਾਏ ਹੱਟ ਵਟਣ ਵਿੱਚ ਮੰਤਰ ਬੰਨੇ ਕਰ ਚੋਰੀ ਕਰਾਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਸੀਂ ਕਾਂ ਲਵਾਏ ਤੜਤੀ ਸਾਉਣਾ ਕਰਦੇ ਕੇ ਹੱਟ ਪੱਟਣ ਵਿਚਾਰਾ ਲੈ ਕੇ ਤਕੜੀ ਤੋਲਣ ਲੱਗਾ ਕਾਠੀ ਮੈਂ ਵਿਚਾਰਾ।

ਗੁਰਦੇ ਸਾਂਤ ਸੀ ਮਨਾਏ ਗੁਰਦੇ ਪਵਿੱਤਰ ਪੰਜ ਸੌ ਚੋਏ ਗੁਰਦੇ ਸ਼ਬਦ ਮਿਲਾ ਹੋਏ ਵਾਹਿਗੁਰੂ ਸਾਹਿਬ ਪਰਮ ਲਾਣੀ ਬਿੰਦ ਵੀ ਬਹੁਤਾ ਦੋ ਗਵਾਈ ਗੁਰਮੁਖ ਹੋਏ ਸੋ ਨਾਮ ਤਾਈ ਦਰਸ਼ਨ ਸੱਚੇ ਸੱਚੀ ਵਾਤ ਹੋਏ ਕਿਸ ਨੂੰ ਕਹੀਏ ਦਾਤਾ ਕੋਸ ਹੋਏ।

ਤਾਂ ਇਸ ਮਰਗੀ ਸੋ ਜੀਵਾਏ। ਮਨ ਮੈਂ ਮਤ ਮੈਂ ਕਲਮਿਕ ਦਾਰਾ ਗੁਰੰਕ ਸਮਾਰ ਜਵਾਲਣ ਹਾਰਾ ਮਨ ਸਾਧ ਸਤਜਨ ਕੋਇਆ ਚਰ ਚਰੇ ਤਨ ਮੋਲੇ ਗੁਰਮੁਖੇ ਮਨ ਲਿਆ ਸਮਾਰ ਹਮੇ ਵਿਚੋਂ ਤਜੇ ਵਕਾਰ ਜੋ ਤਨ ਰੱਖੇ ਬੁਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ ਆਪਣੀ ਗਲਾ ਵੀ ਜਾਣੇ ਨਾਨਕ ਗੁਰਮੁਖ ਨਾਮ ਜਾਣੇ ਗੌੜੀ ਗੁਆਰੇ ਨਿਮਲਾ ਦੀ ਜਾ ਹਮੇ ਵਿੱਚ ਸਭ ਜਗ ਬਹੁਰਾਨਾ।

ਜਿਹਨਾਂ ਦਈਆ ਜਿੰਨਾ ਗੁਰਮੁਖ ਤਾਂ ਜਿੰਨਾ ਗੁਰਮੁਖ ਦਇਆ ਜਿੰਨਾ ਗੁਰਮੁਖ ਦਇਆ ਤੈਨੂੰ ਪੁੱਛ ਜਾਏ ਕਰ ਸਿਉ ਅਤੇ ਮਨ ਵਧਾਏ ਸਿਹਤ ਨੂੰ ਅੰਤਰ ਨਾ ਕਮਾਏ।

ਉਹਨਾਂ ਦੇ ਜਾਂ ਵਰਸੇਵਾ ਜੋਗ ਚਰ ਹੋਏ ਪੂਰਾ ਜਨਕਾਰ ਕਮਾਏ ਗੋਏ ਅਖਟ ਨਾਮ ਤਨ ਹਰ ਤੋੜ ਨਾ ਹੋਈ ਐਤੇ ਸਦਾ ਸੁਖ ਤਰ ਸੋਭਾਈ ਈਮਨ ਮੇਰੇ ਪਰਮ ਕੀਜੀਏ ਗੁਰਮੁਖ ਸੇਵਾ ਅੰਮ੍ਰਿਤ ਰਸ ਪੀ

ਭਗਵਤ ਸੁੰਦਰ ਪਹਿਰਾਇਆ ਜਿਉਂ ਡਰਨਾ ਕੇਤ

ਸਿਮਰਤਾ ਭਰਾਕਾ ਨਾਉ ਸਗਲ ਰੋਗਾ ਮਿਸਾ ਤਾਉ ਸਹਿਜ ਸੁਭਾਏ ਬੋਲੇ ਹਰਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੋ ਦਰਦ ਜਮ ਨੇੜ ਨਾ ਆਏ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਵਜੋ ਭਲੇ ਦਿਨ ਸੁਭਲੇ ਸੰਜੋਗ ਜਿਤ ਬੇਟੇ ਪਾਰ ਬ੍ਰਹਮ ਜੋਗ ਓ ਮੇਲਾ ਕੋ ਹਮਲ ਜਾਉ ਜਿਤ ਮੇਰਾ ਮਨ ਜਾ ਬੇਹਰ ਨਾ ਰਹੋ ਸਫਲ ਮੂਰਤ ਸਭ ਲੋ ਕਰੀ ਜਿਤ ਰਸਨਾ ਉਚਰੇ ਹਰ ਹਰੀ ਸਫਲ ਓ ਮਾਤਾ ਸੰਤ ਨਮਸਕਾਰ ਚਰਨ ਪਨੀਤ ਚਲੇ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਬੇਟੇ ਸਾਧੂ ਕੇ ਚਰਨ ਗੌੜੀ ਮੁਹੱਲਾ ਵਜਾ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਏ ਬਿਨ ਭਗਵਤ ਨਾਹੀਨ ਕੋਏ ਮਾਰੇ ਰਾਖੇ ਕੋਈ ਰਹੋ ਗੁਰ ਕੇ ਚੰਦਰ ਦੇ ਅਵਤਾਰ ਅਗਨ ਸਾਗਰ ਜਪੁਤਰੇ ਪਾਰ ਗੁਰਮਤਿ ਸਿਉ ਲਾਈਏ ਧਿਆਨ ਹੀਆਂ ਉਹਾਂ ਪਾਵੇ ਮਾਨ ਸਗਲ ਤਿਆਗ ਸਰਨੀ ਆਇਆ ਮਿਟੇ ਦੇਸੇ ਨਾਨਕ

ਹਿੰਦੂ ਜਾ ਕੋਏ ਜਾ ਕੇ ਦੇਟ ਸਦਾ ਕੋਏ ਸਾਜਨ ਮੀਰ ਸਖਾ ਕਰੇਕ ਹਰ ਹਰ ਅੱਕਰ ਮਨ ਮੇ ਲੇਖ ਰਵਰ ਆ ਸਰਵਤਰ ਸਵਾਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਹੋਜਾ ਭੈ ਮੈਂ ਰਜਿਓ ਸਭ ਸੰਸਾਰ ਤਿਸ ਪੋ ਨਾਹੀ ਜਿਸ ਨਾਮ ਭੈ ਮੈਂ ਰਜਿਓ ਸਭ ਸੰਸਾਰਾ ਤਿਸ ਪੋ ਨਾਹੀ ਜਿਸ ਨਾਮ ਤਾਰਾ ਭਾਉ ਨਾ ਵਿਆਪੇ ਤੇਰੀ ਸਰਨਾ ਜੋਤ ਭਾਵੇ ਸੋਈ ਕਰਨਾ ਹਰ ਕਸੋਗ ਮੈਂ ਅਮਰ ਜਾਣਾ ਤਿਨ ਸੁਖ ਪਾਇਆ ਜੋ ਪ੍ਰਭਾਣਾ ਅਗਨ ਸਾਗਰ ਮਹਾ ਵਿਆਪੇ ਮਾਇਆ ਸੇ ਸੀ ਤਲ ਜਿਨ ਸਤਗੁਰ ਪਾਇਆ ਰਾਖ ਲੀਏ ਪ੍ਰਭ ਰਾਖਣ ਹਾਰਾ ਕਉ ਨਾਨਕ ਕਿਆ ਜਨ ਤਵਚਾਰਾ ਗੌੜੀ ਮੱਲਾ ਵਜਾ ਤੁਮਰੀ ਕਿਰਪਾ ਤੇ ਜਪੀਏ ਨਾਉ

ਰਾਮ ਨਾਮ ਬਿਨਾ ਨਾਹੀ ਮੁਖ ਪਾਗਾ, ਭਰਤ ਬਿਹੋਣ ਕਹਾ ਸੁਹਾਗਾ, ਨਾਮ ਸਾਰ ਲਗੇ ਅਨਸਵਾਏ, ਤਾਂ ਕੀ ਆਸ ਨਾ ਪੁੱਜੇ ਕਾਏ, ਕਰਕੇ ਪਾ ਪ੍ਰਭ ਆਪਣੀ ਦਾਤ, ਨਾਨਕ ਨਾਮ ਜਪੇ ਦਿਨ ਰਾਤ, ਗੌੜੀ ਮਹੱਲਾ ਪੰਜਵਾਂ, ਤੂੰ ਸਮਰੱਥ ਤੂੰ ਮੇਰਾ ਸਵਾਮੀ, ਸਭ ਕਿਸ ਤੁਮ ਤੇ ਤੋਂ ਅੰਤਰ ਜਾਮੀ, ਪਾਰ ਬ੍ਰਹਮ ਪੂਰਨ ਜਨ ਓਟ, ਤੇਰੇ ਸਰਨ ਤੇ ਜਨ ਕੋਟ ਰਾਓ, ਜੇਤੇ ਜੀ ਤੇਤੇ ਸਭ ਤੇਰੇ, ਤੋੜੀ ਕਿਰਪਾ ਤੇ ਸੁਖ ਤੇਰੇ, ਜੋ ਕਿਸ ਵਰਤੇ ਸਭ ਤੇਰਾ ਪਾਣਾ, ਹੁਕਮੇ ਬੂਝੇ ਸੋ ਸੱਚ ਸਮਾਣਾ, ਘਰ ਕਿਰਪਾ ਦੀ ਜੇ ਪ੍ਰਭਦਾਨ, ਨਾਨਕ ਸਿਮਰੇ ਨਾਮ ਦਾਨ, ਗੌੜੀ ਮੱਲਾ ਵਜਾਂ।

ਜਾਂਕੇ ਹਰ ਵਸਿਆ ਮਨ ਮਾਹੀ ਤਾਂ ਕੋ ਲੋਕ ਸੁਪਨੇ ਵੀ ਨਾਹੀ ਰਹੋ ਸਰਵਦਾਨ ਰੱਖੇ ਜਨਮਾਹੀ ਤਾਂ ਕੇ ਸੰਗ ਕਿਲਵ ਦੋ ਜਾਏ

ਰਾਖ ਮਹਾਮਦਾਰਤਮ ਰਾਜਾਕ ਬਿਖਰ ਸਾਗਰ ਤੇਜ ਦਰੇ ਨਾਨਕ ਜਾਂ ਕੋ ਨਦਰ ਕਰੇ ਗੌੜੀ ਮੁੱਲਾ ਵਜਾਂ ਹਿਰਦੇ ਚਰਨ ਕਮਲ ਪ੍ਰਭ ਤਾਰੇ ਪੂਰੇ ਸਤਗੁਰ ਮਿਲਾਰੇ ਗੁਆਮ ਦਾ ਗੁਣ ਗਾਓ ਮੇਰੇ ਭਾਈ ਮਿਲ ਸਾਧੂ ਹਰ ਨਾਮ ਤਿਆਈ ਰਹੋ ਦਲਮ ਦੇ ਹੋਈ ਪਰਮਾਨ ਸਤਗੁਰ ਦੇ ਪਾਇਆ ਨਾਮ ਨਿਸ਼ਾਨ ਹਰ ਸਿਮਰਤਾ ਪੂਰਨ ਹੋਰ ਪਾਇਆ ਸਾਧ ਸੰਗ ਪੈ ਪਰ ਮਿਟਾਇਆ ਜਤ ਕਤ ਦੇਖੋ ਤਤਰਿਆ ਸਮਾਏ ਨਾਨਕ ਦਾਸ ਹਰ ਕੀ ਸ਼ਰਨ ਆਏ ਗੌੜੀ ਮਹੱਲਾ ਵਜਾਂ ਗੁਰਗ ਜੀ ਕੇ ਦਰਸ਼ਨ ਕੋ ਵਜਾਓ ਜਪ ਜਪ ਜੀਵਾਂ ਸਤਗੁਰ ਨਾਉ ਪਾਰਮ ਪੂਰਨ ਗੁਰਦੇਵ ਕਰਕੇ ਪਾਲ ਲਾਗੂ ਤੇਰੀ ਸੇਵ ਰਾਉ ਚਰਨ ਕਮਲ ਹਿਰਦੇ ਉਤਾਰੀ ਮਨ ਤਨ ਤਨ ਗੁਰ ਪ੍ਰਾਨ ਉਤਾਰੀ ਸਫਲ ਜਨਮ ਹੋਏ ਪ੍ਰਵਾਨ ਗੁਰ ਪਾਰ ਬ੍ਰਹਮ ਨਿਰਗਰ ਜਾਨ ਸੰਤ ਤੋਰ ਭਾਈ ਉਠ ਭਾਗੀ ਨਾਨਕ ਗੁਰ ਭੇਟਤ ਹਰ ਸਿਮਰ ਬਲਾਗੀ ਗੌੜੀ ਮਹੱਲਾ ਪੰਜਵਾਂ ਕਰੇ ਦੋ ਕਰਮ ਦਿਖਾਵੇ ਹੋਰ ਰਾਮ ਕੀ ਦਰਗੇ ਭਾਦਾ ਚੋਰ ਰਾਮ ਰਮੇ ਸੋਈ ਰਮਣ ਜਲ ਤਲ ਮਈਅਲ ਇਕ ਸਮਾਣ ਰਾਉ ਅੰਤਰ ਮੈਖਾ ਮੌਕੇ ਅਮਦ ਸਮਾਣੇ ਜਮ ਪਰ ਬਦਾ ਚੋਟਾ ਖਾਏ ਅਨਕ ਪੜਦੇ ਮੈਂ ਕਮਾਵੇ ਵਕਾਰ ਖਿਰਮੇ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸਲਾਤਾ ਨਾਨਕ ਤਿਸ ਕਿਰਪਾਲ ਦਾਤਾ ਗੌੜੀ ਮਹੱਲਾ ਵਜਾ ਰਾਮ ਰੰਗ ਕਦੇ ਉਤਰ ਜਾਏ ਗੁਰਪੁਰਾ ਜਿਸ ਦੇਵ ਜਾਏ ਹਰ ਰੰਗ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪ੍ਰਭਦਾਤਾ ਰਾਉ ਸੰਤੇ ਸੰਗ ਪੈ ਸੁਗੁਣ ਗਾਏ ਤਾਕ ਰੰਗ ਨਾ ਉਤਰ ਜਾਏ ਬਿਨਾ ਹਰ ਸਿਮਰਨ ਸੁਗਨੀ ਪਾਇਆ ਆਨ ਰੰਗ ਵੀ ਕੇ ਸਮਾਇਆ ਗੁਰੰਗੇ ਸੇ ਭਏ ਨਿਹਾਲ ਕਉ ਨਾਨਕ ਗੁਰ ਭਏ ਦਿਆਲ ਗੌਣੀ ਮੱਲਾ ਵਜਾ ਸਿਮਰਥ ਸਵਾਮੀ ਕਿਰਪਿਕ ਨਾਸੇ ਸੋਗ ਸਹਿਜ ਆਨੰਦ ਨਿਵਾਸੇ ਰਾਮ ਜਨਾ ਕੋ ਰਾਮ ਭਰੋਸਾ ਨਾਮ ਜਪਤ ਸਭ ਮਿਟਿਓ ਦੇਸਾ ਰਹੋ ਸਾਧ ਸੰਕਸ਼ ਭਵ ਨਵਰਾਤੀ

ਤੀਜਾ ਕਾਮਲ ਲਾਗਾ ਦੋ ਦਰਦ ਭਰਮ ਤਾਂਕਾ ਬਾਗਾ ਹਰ ਤਨ ਕੋ ਵਾ ਵਾਰੀ ਪੂਰਾ ਜਿਸੇ ਨੂੰ ਆਜੇ ਸੋ ਜਨ ਸੂਰਾ ਰਹਾਓ ਜਾਂ ਕੋ ਭਏ ਕਿਰਪਾ ਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੋਹ ਸਹਿਜ ਸਾਂਤ ਅਨੰਦਾ ਜਪ ਜਪ ਜੀਏ ਪਰਮਾਨੰਦਾ ਨਾਮ ਰਸ ਸਾਧ ਕਾਟੀ ਕਹੋ ਨਾਨਕ ਪ੍ਰਭ ਅਵਤਾ ਕਾਟੀ ਗੌੜੀ ਮਹੱਲਾ ਪੰਜਾਂ ਹਰ ਸਿਮਰਤ ਸਭ ਮਿਟੇ ਕਲੇਸ

ਕਿਹਾ ਕਿਰਪਿਕ ਸਭ ਤੋਏ ਘਰ ਕਿਰਪਾ ਆਪਣਾ ਬਦੀਨ ਦਿਆਲਾ ਨਾਨਕ ਦੀਜੇ ਸਾਦਰ ਵਾਲਾ ਗੌੜੀ ਮਹੱਲਾ ਵਜਾ ਜਿਸ ਕਾ ਦੀਆ ਭੈਣੇ ਖਾਏ ਤੇ ਸਿਵਾਸ ਕਿਉਂ ਮਨੇ ਮਾਏ ਮੈਂ ਕਸਮ ਵਿਸਾਰ ਆਣ ਕਾ ਲਾਗੇ ਕੌਡੀ ਬਦਲੇ ਰਤਨ ਤਿਆਗੇ ਰਹੋ ਪ੍ਰਭ ਤਿਆਗ ਲਾਗਤ ਲੋਭਾ ਦਾਸ ਸਲਾਮ ਕਸਾ ਲੋਭਾ ਅੰਮ੍ਰਿਤ ਰਸ ਖਾਵੇ ਖਾਣ ਪਾਣ

ਮਾਲਵਾ ਜਦ ਸੰਗਰੇ ਵਲ ਮਾਈ ਜੀਵਨ ਮਰਨ ਜਨ ਪਰਵਾਨ ਜਾਂ ਕੇ ਰਤੇ ਵਸੇ ਭਗਵਾਨ ਕਹੋ ਨਾਨ ਕਰਸੇ ਜਨ ਮੂਰੇ ਜਨਾ ਬਰਾਬਰ ਸਾਧੂ ਦੂਰੇ ਗੌੜੀ ਮਹੱਲਾ ਪੰਜਵਾਂ ਖਾਨ

0: ਵਰਗਰ ਵਾਲ ਹਰ ਭਏ ਸਹਾਈ
1: ਦਾਸ ਕੋ ਤੁਹੀ ਵਡਿਆ

ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰਿ ਅੰਤਰ ਜਾਮੀ ਗਉੜੀ ਮਹੱਲਾ ਪੰਜਵਾਂ ਆੜ ਬੈਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲਏ ਨਿਵਾਰੇ।

ਜਨਮ ਗਏ ਕਿਲਬੁਕ ਸਾਹਿਬ ਹਿਰਿਆ ਸੁਭ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੈ ਮੈਂ ਜਾਪ ਨਾਨਕ ਪੇਖ ਜੀਵੇ ਪ੍ਰਤਾਪ ਗੌੜੀ ਮਹੱਲਾ ਪੰਜਵਾਂ ਧਨਿਉ ਥਾਨ ਗੋਬਿੰਦ ਗੁਣ ਗਾਏ ਕੁਸਲ ਕੇਮ ਪ੍ਰਭ ਆਪ ਬਸਾਇ ਰਹਾਉ ਬਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ ਕੋਟ ਆਨੰਦ ਜੈ ਹਰ ਗੁਣ ਗਾਹੀ ਹਰ ਬਿਸਰਿਆ ਦੁਖ ਰੋਗ ਕਨੇਰੇ ਪ੍ਰਭ ਸੇਵਾ ਜਮ ਲਗਨ ਨੇਰੇ ਸੁਗੜ ਭਾਗੀ ਨਿਚਲ ਸਾਨ ਜਹ ਜਪਿਆ ਪ੍ਰਭ ਕੇਵਲ ਨਾਮ ਜਹ ਜਾਈਏ ਤੇ ਨਾਲ ਮੇਰਾ ਸੁਆਮੀ ਨਾਨਕ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਜੋ ਪ੍ਰਾਣੀ ਗੋਬਿੰਦ ਤੇ ਆਵੈ ਪੜਿਆ ਨ ਪੜਿਆ ਪਰਮ ਗਤ ਪਾਵੈ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੈ ਝੂਠਾ ਧਨ ਮਾਲ ਰਹਾਉ ਰੂਪਵੰਤ ਸੋ ਚਤੁਰ ਸਿਆ

ਗੋੜੀ ਮਹੱਲਾ ਪੰਜਵਾਂ। ਸਾਬਤ ਨਿਰਮਲ ਕਹੀਤ ਧੀਰ, ਰਾਮ ਰਸਾਇਣ ਪੀਵਤ ਬੀਰ, ਹਰ ਕੇ ਚਰਨ ਹਿਰਦ ਕਰ ਓਟ, ਜਨ ਮਰਨ ਤੇ ਹੋਵਤ ਛੋਟ ਰਹਾ।

ਮਨ ਧਨ ਤੁਰ ਲਿਖਿਆ ਕਹੂ ਗਜਨਾ ਉਤ ਵਿਖਿਆ ਰਹਾਉ ਵਿਕਟ ਗੌਰੀ ਜਿਨ ਜਿਨ ਖਾਈ ਤਾਗੀ ਤ੍ਰਿਸ਼ਨਾ ਕਹੂ ਨਾ ਜਾਈ ਦਾਰਨ ਦੁਖ ਦਿੱਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰ ਸਪਾਰ ਸਤਸੰਗ ਮੇਲ ਦੁਕੁਲ ਸਾਧ ਰਾਮ ਨਾਮ ਨਾਨਕਿਆ ਰਾਧ ਗੋੜੀ ਮਹੱਲਾ ਪੰਜਵਾਂ।

ਮਹਾਨ ਬਚ ਕਰਾਂ ਪ੍ਰਭ ਆਪਣਾ ਧਿਆਈ ਨਾਨਕ ਦਾ ਤੇਰੀ ਸਰਣਾਈ ਗੋੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰੱਖਿਆ ਬਿਹਾਰੀ ਪਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਤਸੰਗ ਹਰੇ ਅੰਮ੍ਰਿਤ ਪੀਵੈ ਗੋੜੀ ਮਹੱਲਾ ਪੰਜਵਾਂ ਹੁਣ ਧਨ ਉਹ ਮਸਤਕ ਧਨ ਤਿਰ ਨੇਤ ਧਨ ਉਹ ਭਗਤ ਜਿਨ ਤੁਮ ਸੰਗਹੇਤ ਨਾਮ ਬਿਨਾ ਕੈਸੇ ਸੁਖ ਲਹੀਏ ਰਸਨਾ ਰਾਮ ਨਾਮ ਜੈਸ ਕਹੀਐ ਰਹਾਉ ਤੈਨੂੰ ਉੱਪਰ ਜਾਈਏ ਕੁਰਬਾਨ ਨਾਨਕ ਜਿਨ ਜਪਿਆ ਨਿਰਬਾਨ ਗੋੜੀ ਮਹੱਲਾ ਪੰਜਵਾਂ ਤੂੰ ਹੈ ਮਸਲਾ ਤੂੰ ਹੈ ਨਾਲ ਤੂੰ ਹੈ ਰੱਖ ਸਰ ਸੰਭਾਲ ਐਸਾ ਰਾਮ ਦੀਨ ਦੁਨੀਆ ਸਹਾਈ ਦਸ ਕੇ ਪੈਜ ਰੱਖੇ

ਪੰਜਵਾਂ ਧੋਤੀ ਖੁੱਲ ਵਿਛਾਏ ਹੇਠ ਹੈ ਗਰਦ ਭਗਵਾਂਗੂ ਲਾਹੇ ਪੇਟ ਬਿਨ ਕਰਤੂਤੀ ਮੁਕਤ ਨਾ ਪਾਈ ਹੈ ਮੁਕਤ ਪਦਾਰਥ ਨਾਮ ਧਿਆਈ ਹੈ ਰਹਾ ਹੋ ਪੂਜਾ ਤਿਲ ਕਰਤ ਸ਼ਨਾਨਾ ਸ੍ਰੀ ਕਾੜ ਲੈਵੇ ਹੱਥ ਦਾਨਾ ਬੇਦ ਪੜੈ ਮੁੱਖ ਮਿੱਟੀ ਬਾਣੀ ਜੀਆਂ ਕੋਤ ਨਸੰਗ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰ ਹੈ ਹਿਰਦਾ ਸੁਧ ਬ੍ਰਹਮ ਵਿਚਾਰ ਹੈ ਗੋੜੀ ਮਹਿਲਾ ਪੰਜਵਾਂ ਤਿਰ ਕਿਰਪਾ ਸੁਵਾਰ ਜਨ ਪਿਆਰ ਹੈ ਸਤਿਗੁਰ ਤੁਮਰੇ ਕਾ ਸੁਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨਕ ਪੈਜ ਰੱਖੀ ਕਰਤਾਰੇ ਬਾਸਾ ਸਾਹ ਸਭ ਵਸ ਕਰ ਦੇਨੇ ਅੰਮ੍ਰਿਤ ਨਾਮ ਮਾਰਸ ਪੀਨੇ ਨਿਰਭਉ ਹੋਏ ਭਜ ਭਗਵਾਨ ਸਤ ਸੰਗਤ ਮਿਲਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਦਾਸ ਨਾਨਕ ਗੁਰ ਬਕਰੀ

ਭੇੜ ਸੰਗ ਹਰ ਹਰ ਗੁਣ ਗਾਇ ਰਹਾਉ ਹਰ ਸਿੰਘ ਰਾਤੇ ਮਿਟੇ ਸਭ ਚਿੰਤਾ ਹਰ ਸੋ ਸੂਰਚੇ ਜੇ ਸਾਧ ਗਮਨਤਾ ਹਰ ਸਿੰਘ ਰਾਤੇ ਜਮ ਕੇ ਨਹੀਂ ਤਰਾਸ ਹਰ ਸਿੰਘ ਰਾਤੇ ਪੂਰਨ ਆਸ ਹਰ ਸਿੰਘ ਰਾਤੇ ਦੁੱਖ ਨਾ ਲਾਗੈ ਹਰ ਸਿੰਘ ਰਾਤ ਅੰਦਰ ਜਾਗੈ ਹਰ ਸਿੰਘ ਰਾਤ ਸਹਿਜ ਘਰ ਵਸੈ ਹਰ ਸਿੰਘ ਰਾਤੇ ਭ੍ਰਮ ਭਉ ਨਸੈ ਹਰ ਸਿੰਘ ਰਾਤੇ ਮਾਤੂਤ ਮੋਹੋਏ ਹਰ ਸਿੰਘ ਰਾਤੇ ਨਿਰਮਲ ਸੋਏ ਕਹੋ ਨਾਨਕ ਦਿਨ ਕੋ ਬੋਲ ਜਾਏ ਜਿਨ ਕਹੋ ਪ੍ਰਭ ਮੇਰਾ ਬਿਸਰਤ ਨਾਹੀ ਗੋੜੀ ਮਹਲਾ ਪੰਜਵਾਂ ਉਦਮ ਕਰਤ ਸੀਤਲ ਮਨ ਪਾਏ ਮਾਰਗ ਚਲ ਸਕਲ ਦੁੱਖ

ਤਨ ਮਸਤਕ ਚਰਨ ਕਮ ਲਹਿ ਪਰਸ ਗੋਬਿੰਦ ਕੇ ਟਹਿਲ ਸੰਗ ਸਫਲ ਇਹ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨ ਗਗਨੀ ਆਪ ਸਹਾਇ ਸੁਖ ਪਾਇਆ ਲਗਦਾ ਸਹਿ ਪਾਇਆ ਆਪ ਗਿਆ ਤਾ ਆਪੇ ਭਏ ਕਿਰਪਾ ਨਿਧਾਨ ਕੀ ਸਰਨੀ ਪਏ ਜੋ ਚਾਹਤ ਸੋ ਹੋਈ ਜਪ ਪਾਇਆ ਤਬ ਡੁੱਡਨ ਕਹਾਂ ਕੋ ਜਾਇਆ ਅਸਰ ਪਾਏ ਬਸ ਸੁਖ ਆਸਨ ਗੁਰਪ੍ਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾਂ।

ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਹਿਰਦੈ ਵਸਾਇਆ। ਗੁਰ ਗੋਬਿੰਦ ਪਰ ਬ੍ਰਹਮ ਪੂਰ ਤਿਸੇ ਰਾਧੇ ਮੇਰਾ ਮਨ ਧੀਰਾ, ਰਾਵੰਦਨ ਜਪੋ ਗੁਰੂ ਗੁਰ ਨਾਮ, ਜਾਤੇ ਸਿੱਧ ਭਾਏ ਸਗਲ ਕਾਮ। ਦਰਸ਼ਨ ਦੇ ਗਏ ਸੀਤ ਮਨ ਭਾਏ, ਜਨਮ ਜਨਮ ਕਿਲ ਬਖ ਗਾਏ, ਕਹੁ ਨਾਨਕ ਆਪੇ ਭਾਈ, ਆਪਣੇ ਸਿਵ ਕੀਆ ਪੈ ਜੇ ਰਖਾਈ। ਗੋੜੀ ਮਹਲਾ ਪੰਜਵਾਂ, ਆਪਣੇ ਸਿਵ ਗੋ ਅਪਸਾਈ, ਨਿਤ ਪ੍ਰਭਾਰ ਬਾਪ ਜੈਸੇ ਮਾਈ, ਪ੍ਰਾਪ ਕੀ ਸਰਨ ਵਿਪਰੈ ਸਭ ਕੋਇ, ਕਰਨ ਕਰਾਵਨ ਪੂਰਨ ਸਸੋਏ ਰਹਾਓ। ਆਪ ਮਨ ਬਸਿਆ ਕਰਨ ਹਾਰਾ, ਪੈ ਪੈਸੇ ਆਤਮ ਸੁਖ ਸਾਰਾ, ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨ ਕਿਲ ਬਖਲਾ ਤੇ, ਕਹਿ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾ ਸਦਾ ਸਰਨਾਈ। ਰਾਗ ਗੋੜੀ ਚੇਤੀ ਮਹਲ ਪੰਜਵਾਂ, ਦੁੱਪ ਦੇ ਕੋ ਓਂਕਾਰ ਸਤਿਗੁਰ ਪ੍ਰਸਾਦ, ਰਾਮ ਗੋਬਲ ਪੂਰਨ ਭਾਈ, ਤਾ ਤੇ ਬਿਰਥਾ ਨਾ ਵਿਆਪੈ ਕਾਈ, ਰਹਾਓ ਜੋ ਜੋ ਚਿਤ ਵਿਦਾਸ ਹਰ ਮਾਈ। ਸੋ ਸੋ ਕਰਤਾ ਆਪ ਕਰਾਈ, ਨਿੰਦਗੀ ਪ੍ਰਭਾਤ ਗਵਾਈ, ਨਾਨਕ ਹਾਰ ਗੁਣ ਨਿਰਭਉ ਗਾਈ। ਗੋੜੀ ਮਹਲਾ ਪੰਜਵਾਂ, ਪੂਜ ਬਲਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹੋ ਅੰਗੂਰੀਆ, ਰਹਾਓ ਸਰਵਨ ਸੁਰਤ ਨੈਨ ਸੁੰਦਰ ਨੈ, ਆਰਤ ਦੁਆਰ ਰਟਰ ਪਿੰਗੁਰੀਆ। ਦਿਨਾ ਧਨ ਨਾਥ ਕਰਣਾ, ਮੈਂ ਸਜਨ ਮੀਤ ਪਿਤਾ ਮੈਂ ਧਰਿਆ, ਚਰਨ ਕਮਲੇ ਹਿਰਦੈ ਗੈ ਨਾਨਕ, ਪੈ ਸਾਗਰ ਸੰਤ ਪਾਰ ਉਤਰਿਆ। ਰਾ ਗੋੜੀ ਬੈਰਾਗਣ ਮਹਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਦੇ ਗੁਸਾਈ ਮੀਤ ਲਾ ਤੂੰ ਸੰਗ ਹਮਾਰੇ, ਬਾਸ ਜਿਉ ਰਹਾਉ ਤੁਧ ਬਿਨ ਘਰੀ ਨਾ ਜੀਵਨਾ, ਤ੍ਰਿਗ ਰਹਿਣਾ ਸੰਸਾਰ ਜੀ, ਪ੍ਰਾਣ ਸੁਖ ਦਾਤਿਆ ਨਿਮਕ ਨਿਮਕ ਬਲਹਾਰ ਜੀ।

ਜੱਟ ਸਿੱਧ ਨਾਮਾ ਰਸ ਮਾਹੇ ਸੋ ਪ੍ਰਸੰਨ ਭਾਈ ਕੇ ਸਵਸੇ ਜਨ ਹਰ ਗੁਣ ਗਾਹੇ ਮਾਤ ਪਿਤਾ ਸੁਧ ਬੰਧ ਬਤ ਮਿਰ ਪ੍ਰਾਨ ਆਧਾਰ ਸਾਧ ਸੰਗ ਨਾਨਕ ਭਾਜੈ ਬਿਖਤਰ ਸੰਸਾਰ ਗੋੜੀ ਬੈਰਾਗਣ ਰਹੋਏ ਕੇ ਸੰਤ ਕੇ ਘਰ ਮਹੱਲਾ ਪੰਜਵਾਂ ਓਮਕਾਰ ਸਤਿਗੁਰ ਪ੍ਰਸਾਦਿ।

ਸਾਧਕ ਚਾਹੇ ਜੋ ਕਿ ਜਿਤ ਸਿੱਧ ਆ ਰਿਹਾ ਹੈ ਜਿਸ ਪ੍ਰਾਪਤ ਸੋ ਹਰ ਗੁਣ ਗਾਹੈ ਤਾਂ ਕਿ ਸਰਨ ਜੈਨ ਬਿਸਰਤ ਨਾਹੀ ਵਡਭਾਗੀ ਹਰ ਸੰਤ ਮਿਲਾਈ ਜਨਮ ਮਰਨ ਤੇ ਮੂਲ ਨਾਹੀ ਕਰ ਕਿਰਪਾ ਮੇਲ ਪ੍ਰੀਤਮ ਪਿਆਰੇ ਬਿਨੁ ਸੁਨੋ ਪ੍ਰਭੂ ਉਚੇ ਪਾਰੇ ਨਾਨਕ ਮੰਗ ਨਾਮ ਉਧਾਰੇ ਰਾਗੋੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਮਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾ ਰੂਪਹੀਨ ਬੁੱਧ ਬਲਹੀਨੀ ਮੈਂ ਪਰਦੇਸ ਨੂੰ ਦੂਰ

ਪ੍ਰਭ ਨਾਨਕ ਸਾਧ ਮੇਰੀ ਜਲਨ ਬੁਝਾਈ ਗੁੜੀ ਮਹੱਲਾ ਪੰਜਵਾਂ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਇ ਲੋ ਕੋ ਮੋਹਿ ਕਰੋ ਬੇਨਤੀ ਕੋ ਸੰਤ ਮਿਲੇ ਬਿਟ ਭਾਗੀ ਰਹਾਉ ਮਨ ਅਰਭੋ ਤਨ ਰਾਖੋ ਆ ਗਏ ਮਨ ਕੀ ਮਤ ਮੋਹਿ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨਦਨ ਫਿਰੋ ਤਿਸ ਪਿੱਛੇ ਵੈਰਾਗੀ ਪੂਰਬ ਕਰਮ ਅੰਕੁਰ ਜਪ ਪ੍ਰਗਟੇ ਪਿਟ ਪੁਰਖਰਸ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੋੜੀ ਮਹੱਲਾ ਪੰਜਵਾਂ।

ਹਰ ਬੇਗੁਣ ਕੋ ਸਿਮਰਤ ਮਨ ਮੇਰਾ ਪਿਆਸ ਚਿਤਵਤ ਨਿਰਾ ਨੀ ਹੈ ਕੋਈ ਸੰਤ ਮਿਲਾਵੈ ਨੇਰਾ ਰਹਾਉ ਸੇਵਾ ਗੁਰਦਾਸ ਦਾਸ ਤਿੰਨ ਕੇ ਅਨਕ ਭਾਂਤ ਤਿਸ ਕਰੋ ਨਿਹੋਰਾ ਤੁਲ ਧਾਰ ਤੁਲ ਸੁਖ ਸਗਲੇ ਬਿਨ ਹਰ ਦਰ ਸਭੋ ਹੀ ਥੋਰਾ ਸੰਤ ਪ੍ਰਸਾਦ ਗਾਇ ਗੁਣ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਅੰਧ ਸੂਖ ਪਿੜਦਾਰ ਨਾਨਕ ਜਨਮ ਕਰਤਾ।

ਪਦਭਾਵਨ ਨਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਨ ਧਾਨ ਨਾਨਕ ਵਡਿਆਈ ਸੰਤ ਰੇ ਸੁਕਾਲ ਕਲੋਹੀ ਗੋੜੀ ਮਹਲਾ ਪੰਜਵਾਂ ਮਿਲੋ ਪਿਆਰ ਜੀਆ ਪ੍ਰਭ ਗਿਆ ਤੁਮਾਰਾ ਤਿਆਰਾ ਅਨਕ ਜਨਮ ਬਹੁ ਜਨ ਭਰਾਮਿਆ ਬਹੁਰ ਦੁੱਖ ਪਾਇਆ ਤੁਮਰੀ ਕਿਰਪਾ ਮਾਨ ਕੁਦੇ ਪਾਈ ਹੈ ਦੇਵ ਦਰਸ ਹਰ ਰਾਇਆ ਸੋਈ ਹੋਆ ਜੋਤ ਸੁਭਾਣਾ ਅਵਨ ਕਨ ਕੀਤਾ ਤੁਮਰੇ ਭਾਣੇ ਪਰ ਮੋਹਿ ਮੋਹਿਆ ਜਗਤ ਨਾਇ ਸੂਤਾ ਬਿਨੋ ਸੋਨੋ ਤੁਮ ਪ੍ਰਾਣ ਪਤ ਪਿਆਰੇ ਕਿਰਪਾ ਨੇ ਦਦਿਆ ਹਲਾ ਰਾਖ ਲਿਓ ਪਤਾ ਪ੍ਰਭ ਮੇਰੇ ਨਾਤੇ ਕਰ ਪ੍ਰਤਪਾਲਾ ਜਿਸ ਨੂੰ ਤੁਮੇ ਦਿਖਾਇਓ ਦਰਸਨ ਸਾ ਸੰਤ ਕੈ ਪਾਤਸ਼ਾਹ ਕਰ ਕਿਰਪਾ ਧੂਰ ਦਿਓ ਸੰਤਨ ਕੇ ਸੁਖ ਨਾਨਕ ਬਾਦਸ਼ਾਹ ਗੁੜ ਮਹਲਾ ਪੰਜਵਾਂ ਆਉਦਾ

ਜਾਂਦਾ ਪਿਆਸਾ ਉਨਗੇ ਸਰਨ ਪਰ ਸੁਚਰ ਆ ਸੰਧ ਸੰਗ ਪੂਰਨ ਆਸਾ ਤਗ ਚਰਨ ਪਰਦਾ ਜੀਵਾ ਜਾਨਕ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਉਹ ਪ੍ਰਭੂ ਕਿਰਪਾਲਾ ਰਾਜਨ ਅਵਧ ਜੋਤਿਸ ਸਭ ਜੁਗ ਮੈਂ ਘਾਟਿਆ ਨਮਦਾਨ ਸਦਾ ਨਮਦਾਨ ਸਤਨਾਮ ਤੇ ਨਿਰਮਲ ਨਾਨਕ ਹਰ ਤਨ ਖਾਟਿਆ ਗੁੜੇ ਮਹੱਲਾ ਪੰਜਵਾ ਜੁਗ ਜੁਗ ਤੇ ਸੁਨ ਜੁਗ ਜੁਗ ਤੇ ਸੁਣਿਆ ਆਇਓ ਗੁਰ ਤੇ ਮੂਕ ਸਤਿਗੁਰ ਸ਼ਬਦ ਬੁਝਾਇਓ।

ਨਾਨਕ ਵਿਖਿਆ ਪਸਰੀ ਅਰ ਅਤਕਹਿ ਨੀ ਉਬਰੇ ਜਪ ਜਪ ਹਰ ਗੁਣੀ ਮਧੁਮਾਰ ਮਾਇਆ ਸੋਇਆ ਗੁਰ ਭੇਡ ਭ੍ਰਮ ਭਉ ਖੋਇਆ ਕੋ ਨਾਨਕ ਧਿਆਇਆ ਘਾਟ ਕਰ ਨਦਰੀ ਆਇਆ ਕੋੜੀ ਮਹੱਲਾ ਪੰਜਵਾਂ ਦਿਵਾਨ ਹਮਾਰੋ ਤੁਹੀ ਏਕ ਸੇਵਾ ਧਾਰੀ ਗੁਰੇ ਟੇਕ ਰਹਾ ਅਨਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਲਾਇਆ ਮਾਰੇ ਪੰਜ ਬਖਾਦੀਆ ਗੁਰ ਕਿਰਪਾ ਤੇ ਦਲ ਸਾਧਿਆ ਬਖਸ਼ਿਸ਼ ਵਜੋ ਮਿਲੇ ਕਹਿ ਨਾਮ ਸੁਖ ਸਜਾਨੰਦ ਬਿਸਰਾਮ ਪ੍ਰਭ ਚਾਕਰ ਸੇ ਭਾਲੇ ਨਾਨਕ ਤੇ ਮੁਖ ਉਜਲੇ ਗੋੜੀ ਮਹਲਾ ਪੰਜਵਾਂ ਜਿਰੇ ਉਲਾ ਨਾਮ ਕਾ ਵਰਜ ਕਰਨ ਕਰਾਵਨੋ ਤਿਨ ਮੈਂ ਭਾਉ ਜਾਮ ਕਰ ਰਹਾ ਅਪਜਤ ਨਹੀਂ ਪਾਈ ਹੈ ਬੜੇ ਭਾਗ ਹਰ ਧਿਆਈ ਹੈ ਲਾਗ ਹਕਮਤੀ ਜਾਨੀ ਹੈ ਅਗੇ ਤਿਲ ਨਹੀਂ ਮਾਨੀਆਂ ਹੈ ਅੰਗਬੰਦ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮੇਲੈ ਗੋੜੀ ਮਹੱਲਾ ਪੰਜਵਾਂ ਬਾਰ ਨੇ ਬਲਹਾਰ ਨੇ ਲੱਖ ਬਰੀਆ ਨਾਮ ਹੁਕਨਾਮ ਸਾਹਿਬ ਗੁਰ ਪ੍ਰਾਨ ਧਰਿਆ ਰਹਾਓ ਕਰਨ ਗ੍ਰਾਮ ਤੂੰ ਹੀ ਏਕ ਜੇ ਜ਼ਿੰਦਗੀ ਤੂੰ ਹੀ ਟੇਕ ਰਾਜਮ ਪ੍ਰਭ ਤੂੰ ਧਨੀ ਤੂੰ ਨਿਰਗੁਣ ਤੂੰ ਸਰ ਗੁਰ ਨੇ ਈਹਾ ਉਹ ਤੁਮ ਰੱਖੇ ਗੁਰ ਕਿਰਪਾ ਤੇ ਕੋ ਲਖੇ ਅੰਦਰ ਜਾਵੀ ਪ੍ਰਭ ਸੁਜਾਨ ਨਾਨਕ ਧੱਕਿਆ ਤੂੰ ਹੀ ਤਾਣ ਗੋੜੀ ਮਹੱਲਾ ਪੰਜਵਾਂ ਹਰ ਹਰ ਹਰਾ ਰਾਧੀਐ ਸੰਤ ਸੰਗ ਹਰ ਮਨ ਵਸੈ ਭਰਮ ਮੋਹ ਪਉ ਸਾਧੀਐ ਰਹਾਓ ਬਿਰ ਪੁਰਾਣ ਸਿਮਰਤ ਭਾਨੇ ਸਭ ਉੱਚ ਬਿਰਾਜਰ ਜਨ ਸੁਨੇ ਸਗਲੇ ਸਥਾਨ ਪੈ ਭੀਤ ਚੀਨ ਰਾਮ ਸਿੰਘ ਭੈ ਰਹਿਤ ਕੀਨ ਲਖ ਚੁਰਾਸੀ ਜੋਨ ਫਿਰ ਹੇ ਗੋਬਿੰਦ ਲੋਕ ਨਹੀਂ ਜਨਮ ਮਰੇ ਗੋਬਿੰਦ ਲੋਕ ਨਹੀਂ ਜਨਮ ਮਰੇ ਬਲਬਦ ਸਿਆਣ ਪਹੁ ਮੈਂ ਰਹੀ ਹਰ ਸਾਧ ਸਰਨ ਨਾਨਕ ਗਹਿ ਗੋੜੀ ਮਾਲਾ ਪੰਜਵਾਂ ਮਨ ਰਾਮ ਨਾਮ ਗੁਣ ਗਾਈਐ ਨੀਤ ਨਿਧਾਰ ਸੇਵੀਐ ਸਾ ਸਾ ਸਰ ਧਿਆਈਐ ਰਹਾਓ

ਗੋੜੀ ਮਾਲਾ ਪੰਜਵਾਂ ਜਗ ਬਿਸਰੇ ਰਾਮ ਨਾਮ ਤਾਹੁ ਕਪੀਰ ਸਤਸੰਗਤ ਮਿਲ ਹਰ ਰਵੇ ਸਗੁਣੀ ਗਹੀਰ ਰਾਵ ਜਗ ਗੁਰਮੁਖ ਹਿਰਦੈ ਬੁੱਧ ਤਗ ਕਰ ਤਲ ਨਮਨ ਸਿੱਧ

ਮਰਦਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੁਰ ਮਹਲਾ ਪੰਜਵਾਂ ਮਿਰ ਮਨ ਗੁਰ ਗੁਰ ਗੁਰ ਸਦ ਕਰੀਐ ਰਤਨ ਜਨਮ ਸਫਲ ਗੁਰ ਕੀਆ ਦਸੂ ਬਬਲ ਹਰਿਐ ਰਹਾਉ ਜੇਤੇ ਸਾਸ ਸਾਸ ਜੇਤੇ ਸਾਸ ਗ੍ਰਾਸ ਮਨ ਲੇਤਾ ਤੇ ਇਹ ਗੁਣ ਗਾਈਐ ਜੋ ਹੋਏ ਦਿਆਲ ਸਤਿਗੁਰ ਆਪਣਾ ਤਾਂ ਇਹ ਮਤ ਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਤ ਛੂਟ ਸਰਬ ਸੁਖਾ ਸੁਖ ਪਾਈਐ ਸੇ ਸੁਆਮੀ ਸਤਿਗੁਰ ਦਾਤਾ ਮਨ ਵੰਚਿਤ ਫਲ ਪਾਈਐ ਮਨ ਵੰਚਿਤ ਫਲ ਆਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿੰਸ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇ ਸਾਰਾ ਗੋੜੀ ਮਹੱਲਾ ਪੰਜਵਾਂ

ਹਾਲ ਲਾ ਪੈਨਵਾ ਮਾਤੋ ਹਰੰਗ ਮਾਤੋ ਰਹਾ ਉਹੀ ਪੀਓ ਉਹ ਖੀਓ ਗੁਰ ਗੁਰਹ ਜੀ ਉਦਾਨ ਕੀਓ ਉਹ ਆਉ ਸਿਓ ਮਨ ਰਾਤੋ ਉਹੀ ਪਾਠੀ

ਨਾਗੌੜੀ ਮਾਲਵਾ ਮਹੱਲਾ ਪੰਜਵਾਂ ਏਕੋ ਓਂਕਾਰ ਸਤਿਗੁਰ ਪ੍ਰਸਾਦ ਹਰ ਨਾਮ ਲੇਹੁਆ ਮਿਤੁਲ ਹਰ ਨਾਮ ਲੇਹੁ ਮਿਤਾ ਲੇਹੁਆ ਕੇ ਬੇਗਮ ਪੰਥ ਭਿਆਨ ਰਹਾਉ ਸੇਵ ਸੇਵ ਸਦਾ ਸੇਵ ਤੇਰੇ ਸੰਗ ਮਸਤ ਹੈ ਕਾਲ ਕਰ ਸੇਵਾ ਤੁਸਾਦ ਗੇਹੁ ਕਾਟੀਏ ਜਮ ਜਾਲ ਹੋਮ ਜਾਗ ਤੀਰਥ ਕੀਏ ਬੈਚ

ਨਾ ਬੂਜਤ ਸਗਲ ਬਿਰਥ ਬਿਨ ਨਾਮਾ ਹਰ ਕਾ ਨਾਮ ਜਪ ਮੇਰੇ ਮੀਤਾ ਅਹਿਸਾਰ ਸੁਖ ਪੂਰਾ ਸਤਸੰਗ ਜਨਮ ਮਰਨ ਨਿਵਾਰ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ ਮੁਕ ਹੋਏ ਬਿਦਗੁ ਸਮਝਾ ਵੈ ਕਰਤਾ ਹੋਏ ਜਨਾਵ ਰਹਾਉ ਅਣਜਾਣਤ ਗਿਸ ਇਨਹਿ ਕਮਾਨੋ ਜਪ ਤਪ ਕਛੁ ਨਾ ਸਾਧਾ ਦੇ ਦਿਸ ਲੈ ਇਹੋ ਮਨ ਦੋਹਰਾਇਓ ਕਰਮ ਕਰਮ

ਤਬੀਅਤ ਤਰੀਆ ਜੀਓ, ਸੰਗਤ ਮਾਰਿਆ ਮੈਂ ਕਰੇ ਆਨੰਦਾ ਜੀਓ, ਵਣ ਤਿਣ ਤਰਭਾਵਣਾ ਸੁਖ ਪਰਮਾਨੰਦਾ ਜੀਓ, ਸੇ ਸੁਹਾਵੀ।

ਪ੍ਰਸਾਦੀ ਸੋ ਹਰ ਹਰ ਪਾਈ ਜੀਓ ਸਭ ਕਿਸ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ ਪ੍ਰਭ ਸਤਿਵਲ ਜਾਈ ਜੀਓ ਇਨਦਾਨ ਜਪਵੜ ਭਾਗੀ ਜੀਓ ਨਾਮ ਨਿਰੰਜਨ ਏਕਲਵ ਲਾਗੀ ਜੀਓ ਗੁਰਪੁਰਾ ਪਾਇਆ ਸਭ ਦੁੱਖ ਮਿਟਾਇਆ ਜੀਓ ਆਠ ਪਹਿਰ ਗੁਣ ਗਾਇਆ ਜੀਓ।

ਮਹੱਲਾ ਪੰਜਵਾਂ ਮਾਂਝ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਅੜ ਪੈਰਾ ਰਾਧੀ ਹੈ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਗੜ ਵਸੇ ਪਾਰ ਬ੍ਰਹਮ।

ਜਿਸ ਲੜ ਲੱਗੀਏ ਜੀਵੀਏ ਭਵਜਲ ਪਈਏ ਭਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖਿਓ ਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਗੋਬਰ ਨਾਮ ਜਾਪ ਦਰ ਸੱਚੇ ਸਾਬਾਸ ਗੌੜੀ ਮਾਝ ਮਹੱਲਾ ਪੰਜਵਾਂ।

ਸਤਿਗੁਰ ਪ੍ਰਸਾਦ ਰਾਗ ਗੌੜੀ ਮਹੱਲਾ ਨਾਵਾ ਸਾਧਾ ਸਾਧੋ ਮਨ ਕਮਾ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਗੀਤਾ ਤੇ ਅਨਸ ਭਾਗੋ ਰਹਾ।

ਪਾਵੈ ਗੌੜੀ ਮਹਲਾ ਨਾਵਾਂ ਸਾਧੋ ਇਹੋ ਮਾਨ ਗਹਿ ਨ ਜਾਏ ਚੰਚਲ ਤ੍ਰਿਸ਼ਨਾ ਸੰਗ ਬਸਤੈ ਜਦ ਥਿਰ ਨ ਰਹਾਈ ਰਹਾਉ ਕਠਿਨ ਕ੍ਰੋਧ ਕੜਹਿ ਕੇ ਭੀਤਰ ਜਿਸ ਸਭ ਬਿਸਰਾਈ ਰਤਨ ਤਿਆਗ ਸਭ ਕੋ ਹਿਰ ਲੀਨਾ ਤਾਂ ਸੋ ਕਸ ਨ ਬਸਾਈ ਜੋਗੀ ਜਿਤਨ ਕਰਤ ਸਭ ਹਾਰੇ ਗੁਣ ਰਹੇ ਗੁਣ ਗਾਈ ਜਨ ਨਾਨਕ ਹਰ ਭੈ ਦਿਆਲਾ ਤੋ ਸਬਦ ਬਿਨ ਆਈ ਤੋ ਸਭ ਬਿਦ ਬਨ ਆਈ ਗੁੜੀ ਮਹਲਾ ਨਾਮ ਸਾਧੂ ਗੋਬਿੰਦ ਕੇ ਗੁਣ ਗਾਵੋ ਮਾਨ ਜਨਮ ਮੁਲਕ ਪਾਇਓ ਬਿਰਤਾ ਕਾਹੇ ਗਵਾਵੋ ਰਹਾਓ ਪਤ ਪਨੀਤ ਪਤਤ ਪਨੀਤ ਦੀਨ ਬੰਦ ਹਾਰ ਸੰਤਾਹ ਤੁਮ ਆਵੋ ਗਜ ਗੁਤਰਾਸ

ਬਿਮਲ ਮਜਾਰ ਹੈ ਗੁਰ ਕੀ ਮਤ ਜੀ ਆਈ ਕਾਰ ਇਨ ਵਿਦ ਰਾਮ ਰਮਦ ਮਨ ਮਾਨਿਆ ਗਿਆਨ ਰੰਜਨ ਗੁਰਸ਼ਬਦ ਪਛਾਣਿਆ ਰਹਾਵ ਇੱਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਭਰਮ ਝੁਕਾਇਆ ਲਾਲ ਭਾਏ ਸੁਹਾ ਰੰਗ ਮਾਇਆ

ਕੀਮਤ ਪਾਏ ਰਹਾਉ। ਕਰਮ ਅੰਮ੍ਰਿਤ ਤਸਕਰ ਲਿਆਈ, ਨਨਾ ਕਰਨ ਕੋਇ ਕਰਿਆਈ, ਰੱਖਿਆ ਵਡਿਆਈ ਦੇਈ, ਨੀਲ ਅਨੀਲ ਅਗਨੇ ਕਟਾਈ, ਜਨ ਮਰੇ ਗੁਰਬੁਝ ਬੁਝਾਈ, ਮੰਦਲੀਆ ਰਹਿਸ ਗੁਣ ਗਾਈ, ਜੈਸ ਘਰ ਬਾਹਰ।